0: ਤੇ ਜਿਹੜਾ ਸਾਡਾ ਝੰਡੇ ਦਾ ਰੰਗ ਹੈ ਗ੍ਰੀਨ ਆਖ ਲਵੀ ਹੈ ਨਾ, ਐਡਾ ਸਵਾਦੀ ਤੇ ਸੋਹਣਾ ਲੱਗਦਾ, ਮੈਂ ਤਾਂ ਸਰ ਦੇ ਫੋਟੋ ਬਣਾ ਬਣਾ ਕੇ ਥੱਕ ਗਿਆ ਅਤੇ ਮੈਨੂੰ ਬੜੀ ਖੁਸ਼ੀ ਹੋਈ ਅਤੇ ਮੈਂ ਵੱਜਦਾ ਆਇਆ ਇਸ ਵਾਸਤੇ ਕਿ ਮੈਂ ਜਾ ਕੇ ਸਾਰਿਆਂ ਆਪਣਿਆਂ ਨੂੰ ਭੈਣਾਂ ਬਿਰਾਵਾਂ ਨੂੰ ਅੱਜ ਯੋਮੇ ਆਜ਼ਾਦੀ ਮੁਬਾਰਕ ਆਖਣਾ।
1: ਕਿਆ ਬਾਤ ਹੈ, ਕਿਆ ਬਾਤ ਹੈ, ਤੋ ਮਤਲਬ ਕਿ ਆਪਕੋ ਅੱਜ ਹੱਕ ਅਦਾ ਕਰ ਦੀਏ ਲਾਹੌਰ ਕੇ ਸ਼ਹਿਰੀਓ ਨੇ ਕਿ ਜਸ਼ਨੇ ਆਜ਼ਾਦੀ ਭਰਪੂਰ ਤਰੀਕੇ ਸੇ ਉਨ੍ਹੋਂਨੇ ਮਨਾਇਆ ਲੱਗ ਰਿਹਾ।
0: ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਜਿਹੜੇ ਲਾਹੌਰੀਏ ਨੇ ਹਰ ਇਵੈਂਟ ਨੂੰ ਬੜਾ ਅੱਛੇ ਤਰੀਕੇ ਨਾਲ ਮਨਾਉਂਦੇ ਨੇ ਅਤੇ ਫਿਰ ਇਹ ਤਾਂ ਉਹ ਦਿਨ ਨੇ ਨਾ ਜਦੋਂ ਵਤਨ ਨਾਲ ਮੁਹੱਬਤ ਇਮਾਨ ਦਾ ਹਿੱਸਾ ਹੈ ਔਰ ਕੋਈ ਵੀ ਬੰਦਾ ਜ਼ੀ ਸ਼ਊਰ ਜਿਹੜਾ ਬੰਦਾ ਹੈ ਉਹ ਆਪਣੇ ਵਤਨ ਨਾਲ ਮੁਹੱਬਤ ਕਰਦਾ ਔਰ ਇਮਾਨ ਦਾ ਹਿੱਸਾ ਹੋਣ ਇਹਦਾ ਸਬੂਤ ਜਿਹੜਾ ਹੈ ਉਹ ਅੱਜ ਲਾਹੌਰ ਨੇ, ਪੰਜਾਬ ਨੇ, ਪਾਕਿਸਤਾਨ ਨੇ, ਚਾਰੇ ਸੂਬਿਆਂ ਨੇ ਜਨਾਬ ਉਹ ਦੱਸ ਦਿੱਤਾ ਕਿ ਅੱਜ ਯੋਮੇ ਆਜ਼ਾਦੀ ਹੈ।
1: ਵਾਹ ਵਾਹ, ਬਿਲਕੁਲ ਅੱਜ ਜੋਸ਼ ਵਲਵਲਾ ਮੈਨੇ ਜੋ ਮੈਨੇ ਵੀ ਦੇਖਾ ਹੈ ਲੋਗੋ ਮੇਂ ਔਰ ਖਾਸ ਤੌਰ ਪਰ ਨੌਜਵਾਨ ਨਸਲ ਨੇ ਭਰਪੂਰ ਤਰੀਕੇ ਸੇ ਸੈਲੀਬ੍ਰੇਟ ਕੀਆ ਔਰ ਨੌਜਵਾਨੋਂ ਨੇ ਵੀ ਬਤਾਇਆ ਹੈ ਕਿ ਹਮ ਆਪਣੇ ਜੋ ਇਸ ਤਰ੍ਹਾਂ ਕੇ ਅਹਿਮ ਦਿਨ ਹੈ ਉਨਕੋ ਅੱਛੇ ਤਰੀਕੇ ਸੇ ਮਨਾਏਂਗੇ। ਅੱਛਾ, ਤੋ ਸਭਸੇ ਪਹਿਲੇ ਜਬ ਆਪ ਉੱਠੇ ਤੋ ਆਪਨੇ ਸਭਸੇ ਪਹਿਲੇ ਕਿਆ ਕੀਆ ਔਰ ਉਸਕੇ ਬਾਅਦ ਫੈਮਿਲੀ ਕੇ ਸਾਥ ਕੈਸਾ ਦਿਨ ਗੁਜ਼ਰਾ, ਜ਼ਰਾ ਉਸ ਬਾਰੇ ਮੇਂ ਜ਼ਰਾ ਹਮੇਂ ਬਤਾਏਂ, ਫਿਰ ਉਸਕੇ ਬਾਅਦ ਹਮ ਆਗੇ ਪ੍ਰੋਗਰਾਮ ਕੋ ਜੋ ਹੈ ਫਰਦਰ ਲੇ ਕੇ ਚਲਾਂਗੇ।
0: ਬਾਈ, ਦਿਨ ਦਾ ਆਗਾਜ਼ ਤਾਂ ਅੱਲਾ ਦੇ ਨਾਮ ਨਾਲ ਹੁੰਦਾ।
1: ਬਿਲਕੁਲ,
0: ਅਤੇ ਦੁਆ ਕੀਤੀ ਪਾਕਿਸਤਾਨ ਦੇ ਇਸਤਿਹਕਾਮ ਲਈ, ਪਾਕਿਸਤਾਨ ਦੀ ਬਕਾ ਲਈ ਔਰ ਉਸ ਤੋਂ ਬਾਅਦ ਟੀ ਵੀ ਚਲਾਇਆ ਕਿਉਂਕਿ ਅੱਜ ਜ਼ਹਿਰ ਤੁਹਾਨੂੰ ਪਤਾ ਵੀ ਤਕਰੀਬਾਤ ਹੋਣੀਆਂ।
1: ਹਾਂਜੀ ਹਾਂਜੀ,
0: ਜਦੋਂ ਸੁਬੋ ਸੁਬੋ ਤਕਰੀਬਾਤ ਵੇਖੀਆਂ, ਪਾਕਿਸਤਾਨ ਦੀ ਫਤਿਹ ਦੀ ਤਕਰੀਬਾਤ ਵੇਖੀਆਂ, ਹਿਸਟਰੀ ਪਾਕਿਸਤਾਨ ਦੀ ਵੇਖੀ, ਤਹਿਰੀਕੇ

0: Welcome back, listeners. You are listening to Radio Pakistan FM 101. और मैं हूं आपका होस्ट एंड दोस्त आरजे अरहम भट्ट. और आज हम जश्न आज़ादी के हवाले से बात कर रहे हैं और जश्न आज़ादी को भरपूर तरीके से सेलिब्रेट कर रहे हैं. और मुझसे पहले मिस हमना जो है बहुत ही अच्छा प्रोग्राम जो है वो कर रही थी, और उसके बाद फिर उससे पहले आरजे टॉक्स उनके प्रोग्राम में भी हम मैंने शिरकत की, और फिर उसके बाद जो है पहले मुस्तफ़ा, और पूरा दिन जो है हम आप लोगों के साथ डेडिकेटेडली मौजूद रहे हैं और आप लोगों ने भी भरपूर तरीके से पार्टिसिपेशन दिखाई है. और अभी मेरे साथ गुलाम अली जावेद साहब भी मौजूद हैं और कॉल्स भी जो हैं उनका सिलसिला जो है आना शुरू हो चुका है. तो जी कॉल ले लेते हैं, पहले हमारे साथ एक कॉलर मौजूद है, उनसे बात कर लेते हैं. जी अस्सलाम वालेकुम. अल्हम्दुलिल्लाह मैं ठीक ठाक, आप बताएं खैर खैरियत से हैं? नहीं नहीं नहीं सर, मैं आपको कैसे भूल सकता हूँ, आपको बल्कि कौन भूल सकता है. हम सब के मुश्तरका उस्ताद मोहतरम हैं, वो बस ज़रा आ रहे हैं, बस ज्वाइन हमें कर लिया उन्होंने, हमारे साथ ही मौजूद हैं, हमारे साथ ही हैं. मुझे मैं मेरी आवाज़ आई है कि नहीं आई है दसो. आए लुटे गए. क्या बात है, क्या बात है जनाब. तो की हाल चाल है, यौम आज़ादी नु किवें मना रहे हो? ठीक हो गया, ठीक हो गया, झंडा लाया अपने घर दी? हाँ सही सही सही सही, फिर तो बड़ा जबरदस्त हो गया. यकीन करो भाई, बड़ी मुद्दत बाद, बड़े अरसे बाद मैं वेख्या कि कौम जड़ी है ना वो पुरसकून होवे या वो चेहरे ते खुशियां मिल रही होन. ये साड़ा जिहड़ा साल जा रहा ना, ये तसली दा साल जा रहा, सकून दा साल जा रहा, कामयाबी दा साल जा रहा.
1: बेशक
0: चलो तुहाडा शुक्रिया जी. जी इत्थे रखो जी. लो जनाब बैलेंस गया, शहजाद भाई का खत्म हो तो कल गई कट्ठी, कोई गल नहीं. ए, तुसी सुन रहे हो जश्न आज़ादी के हवाले तकरीबात अरहम भट्ट साहब, तो मैं थोड़ा अपना बंदा ना चीज थोड़े नाल, थोड़ा मेरा साथ है पूरे पूरे 10 बजे तक. और तुसी करोगे कल 04221100101. अस्सलाम वालेकुम.
2: अस्सलाम वालेकुम सर.
0: वालेकुम अस्सलाम, बिस्मिल्लाह करा, कौन ने मेरे वीर मेरे नाल?
2: सर सतोगी जिले कसूर सर.
0: जी जी बिस्मिल्लाह, की हाल है भाई, ठीक हो?
2: ਤੁਹਾਨੂੰ ਸਾਰੇ ਪਾਕਿਸਤਾਨ ਨੂੰ, ਪਾਕ ਆਰਮੀ ਨੂੰ, ਪਾਕ ਪੁਲਿਸ ਨੂੰ, ਸਾਰਿਆਂ ਨੂੰ ਸਰ ਸਾਡੇ ਲਈ ਜਸ਼ਨ ਆਜ਼ਾਦੀ ਮੁਬਾਰਕ.
0: ਖੈਰ ਮੁਬਾਰਕ ਤੁਹਾਨੂੰ ਵੀ ਤੇ ਤੁਹਾਡੇ ਪੂਰੀ ਫੈਮਿਲੀ ਨੂੰ ਜਸ਼ਨ ਆਜ਼ਾਦੀ ਮੁਬਾਰਕ.
2: ਸਰ ਅੱਲਾ ਤੁਹਾਨੂੰ ਆਬਾਦ ਰੱਖੇ, ਸ਼ਾਦ ਰੱਖੇ ਸਰ.
0: ਆਮੀਨ ਆਮੀਨ. ਪੂਰੇ ਮੁਲਕ ਨੂੰ, ਪੂਰੇ ਪਾਕਿਸਤਾਨੀ ਨੂੰ ਅੱਲਾ ਪਾਕ ਸਲਾਮਤ ਤੋਂ ਆਬਾਦ ਰੱਖੇ.
1: ਬਿਲਕੁਲ ਬਿਲਕੁਲ
2: ਆਮੀਨ ਆਮੀਨ ਆਮੀਨ. ਅੱਲਾ ਸਾਡੇ ਪਾਕਿਸਤਾਨ ਨੂੰ ਸ਼ਾਦ ਆਬਾਦ ਰੱਖੇ, ਦੁਨੀਆ ਦੇ ਸਰ ਸਾਡਾ ਨਾਮ ਜ਼ਿੰਦਾ ਸਰ ਤਕਦਾ ਰੱਖੇ ਸਰ.
0: ਆਮੀਨ ਆਮੀਨ. ਬਹੁਤ ਸ਼ੁਕਰੀਆ
2: ਕਾਫੀ ਤੁਹਾਡੇ
0: और गुलाम अली जावेद साहब की फैन फॉलोइंग जो है वो हमें पता है कितनी ज्यादा. जी कॉल जो है ड्रॉप हो चुकी है. अच्छा सर मुझे बताएं कि जब आपने पहली जब रेडियो पाकिस्तान ज्वाइन किया FM 101 तो कैसा तजर्बा था, और जब पहली आपने इधर पहला प्रोग्राम 14 अगस्त का किया था तब कैसा फील हुआ था?
3: लंबी दास्तान है, अगर असी इस लगेंगे ना फिर वो थोड़ा जहा जातीजा बन जाएगा प्रोग्राम. लेकिन ये भी मैं समझदा सा कि जिंदगी दी बड़ी वड्डी सादत मैं मिल गई, जिंदगी दी बड़ी वड्डी कामयाबी मिल गई है कि मैं इस प्रोग्राम दे विच या पाकिस्तान लफ्ज़ जिहदे नाल पाकिस्तान लगे, यकीन करो एक बड़ी अजमत आ जाती जिस चीज़ के नाल भी पाकिस्तान लग जाए तो उस तो मालूम होंदा कि कोई अजीम गुफ्तगू है, अजीम टॉपिक है. तो फिर अगर तकरीबात होवन, और तकरीबात भी रेडियो पाकिस्तान दी होवन जिहदा तारीख है पाकिस्तान दे विच बड़ा नाम है, ਜਿਹਦੇ ਵਿੱਚ ਮੁਲਕ ਦੀ ਕੌਮ ਦੀ ਤਰਬੀਅਤ ਕਰਨ ਦਾ ਬੜਾ ਅਹਿਮ ਕਿਰਦਾਰ ਹੈ ਰੇਡੀਓ ਦਾ, ਉੱਥੇ ਬੰਦਾ ਨਾ ਚੀਜ਼ ਬੋਲੇ ਤਾਂ ਮੈਂ ਸਮਝਦਾ ਸੀ ਕਿ ਮੇਰਾ ਬਹੁਤ ਵੱਡਾ,
0: ਬਿਲਕੁਲ
3: ਬੜਾ ਵੱਡਾ ਕਦਮ ਹੈ, ਬਹੁਤ ਵੱਡੀ ਕਾਮਯਾਬੀ।
0: ਕਾਲਰ ਹਮਾਰੇ ਸਾਥ ਮੌਜੂਦ ਹਨ, ਉਨਸੇ ਵੀ ਬਾਤ ਕਰ ਲੈ। ਕਾਲ ਜੋ ਹੈ ਵੋ ਲੱਗ ਰਹੀ ਹੈ ਵੀ ਡ੍ਰੌਪ ਹੋ ਗਈ। ਕਾਲਰ ਹੈ ਜੀ, ਅਸਲਾਮ ਵਾਲੇਕੁਮ।
1: ਖੈਰ
3: ਮੁਬਾਰਕ ਤੁਹਾਨੂੰ ਤੇ ਤੁਹਾਡੇ ਪੂਰੇ ਪਿੰਡ ਵਾਲਿਆਂ ਨੂੰ ਆਜ਼ਾਦੀ ਮੁਬਾਰਕ।
1: ਮਾਸ਼ਾ ਅੱਲਾਹ ਜੀ, ਖੈਰ ਮੁਬਾਰਕ, ਜਿੰਦਾਬਾਦ ਜਿੰਦਾਬਾਦ। ਬਹੁਤ ਅੱਛਾ ਲੱਗਾ ਅੱਜ ਦਾ ਯਾਰ ਗੁਲਾਮ ਅਲੀ ਸਾਹਿਬ, ਅੱਜ ਇਤਨਾ ਪਿਆਰਾ ਦਿਨ, ਸਕੂਨ ਮਿਲਿਆ ਨਾ ਬੜਾ।
3: ਅੱਜ ਬੜੀ ਚਾਸਾ ਪੂਰੇ ਦਿਨ ਦੇ ਵਿੱਚ, ਸਕੂਨ ਰਿਹਾ ਪੂਰੇ ਦਿਨ ਦੇ ਵਿੱਚ। ਜੀ ਜੀ,
1: ਮੁਸਤਫਾ ਜੀ ਬੈਠਾ?
3: ਨਹੀਂ ਨਹੀਂ, ਮੁਸਤਫਾ ਨਹੀਂ ਹੈ, ਮੈਂ ਹੂੰ ਸਾਥ, ਮੈਂ ਹੂੰ। ਕੈਸੇ ਆਪ, ਖੈਰ ਖੈਰੀਅਤ ਹੈ? ਬਾਟ ਸਾਹਿਬ ਬੈਠੇ ਨੇ ਤੇ ਸਮਝੋ ਜਿੱਥੇ ਬਾਟ ਸਾਹਿਬ ਹੋਣ ਉੱਥੇ ਖਾਣ ਪੀਣ ਵੀ ਆਉਂਦਾ ਜੀ। ਮੇਰਾ ਮਜ਼ਾਕ ਬਣਾ ਰਹੇ ਸਨ, ਬੜੇ ਤੁਸੀਂ ਸਮਾਰਟ ਹੋ। ਹਾਏ ਹਾਏ, ਬਸ ਕਿਆ ਕਰੇ, ਖਾਣਾ ਪੀਣਾ ਜੋ
0: ਵੀ ਹੈ ਤੇ ਖਾਂਦਾ ਨਜ਼ਰ ਵੀ ਆਉਂਦੇ ਨੇ ਫਿਰ
1: ਜਿਹੜੇ ਖਾਣੇ ਚਾਹੀਦੇ।
3: ਅੱਛਾ, ਪਾਕਿਸਤਾਨ ਦੇ ਵਿੱਚ ਜਿਤਨੀਆਂ ਕੌਮ ਮਾਨਣ, ਯਕੀਨ ਕਰੋ ਹਰ ਕੌਮ ਦੀ ਆਪਣੀ ਪਹਿਚਾਣ ਹੈ, ਉਹਨਾਂ ਦੀ ਆਪਣੀ ਰਵਾਇਤ ਨੇ, ਔਰ ਇਹਨਾਂ ਰਵਾਇਤ ਦੇ ਨਾਲ ਪਾਕਿਸਤਾਨੀ ਕੌਮ ਦਾ ਜਿਹੜਾ ਹੁਸਨ ਬਣਦਾ ਹੈ, ਜਿਹੜੀ ਉਹਦੀ ਇੱਕ ਤਸਵੀ ਆ ਜਾਂਦੀ ਮੋਤੀਆਂ ਦੀ, ਕਿਆ ਬਾਤ ਹੈ। ਜੀ ਜੀ,
0: ਅੱਛਾ
1: ਸਾਡੇ
3: ਜੀ ਕੋਈ ਰੁਸਿਆ ਹੋਵੇ ਨਾ, ਨਾਲ ਪਕਣਾ ਜਾਂ ਸੁਲਾ ਤੇ ਜ਼ਰਦਾ ਪਕਦਾ ਜਾਂ ਥ੍ਰੈਸ਼ਰ ਤੇ ਜ਼ਰਦਾ ਪਕਦਾ। ਬਹੁਤ ਸ਼ੁਕਰੀਆ ਸਰ
1: ਜੀ, ਬਹੁਤ ਸਾਰੀਆਂ ਦੁਆਵਾਂ, ਸਭ ਤੋਂ ਮੁਬਾਰਕ।
0: ਕਾਲ ਜੋ ਹੈ ਡ੍ਰੌਪ ਹੋ ਚੁੱਕੀ ਹੈ, ਬਿਲਕੁਲ ਪੂਰੇ ਜੋਸ਼ੋ ਖਰੋਸ਼ ਕੇ ਸਾਥ ਲੋਕ ਮਨਾ ਰਹੇ ਹੈਂ। ਇੱਕ ਔਰ ਕਾਲਰ ਹਮਾਰੇ ਸਾਥ ਮੌਜੂਦ,
3: ਚਲੋ ਲਓ ਜੀ, ਲਓ ਜੀ
0: ਕਾਲਰ ਜੀ। ਅਸਲਾਮ ਵਾਲੇਕੁਮ।
4: ਵਾਲੇਕੁਮ ਸਲਾਮ
0: ਜੀ। ਸਰ ਕੌਣ ਸਾਹਿਬ, ਕਹਾਂ ਸੇ?
4: ਸਰ ਇਜਾਜ਼ ਪੱਟੀ ਸੱਤੋ ਕੀ ਤੋਂ ਬੋਲ
3: ਰਹੇ ਹਾਂ ਜੀ। ਬਿਸਮਿਲ੍ਲਾ ਭਾਈ ਇਜਾਜ਼, ਭਾਈ ਇਜਾਜ਼।
4: ਸਰ ਆਪਕੋ ਵੀ ਮੁਬਾਰਕ ਹੋ, ਆਜ਼ਾਦੀ ਮੁਬਾਰਕ ਹੋ।
3: ਖੈਰ ਮੁਬਾਰਕ, ਖੈਰ ਮੁਬਾਰਕ।
4: ਤੋ ਸਰ ਹਮਨੇ ਤੋ ਬੜੀ ਜੋਸ਼ ਖਰੋਸ਼ ਸੇ ਹਮਨੇ ਟ੍ਰੈਕਟਰ ਕੇ ਉਪਰ ਝੰਡੇ ਲਗਾਏ ਹੈ, ਮੋਟਰਸਾਈਕਲੋਂ ਉਪਰ ਝੰਡੇ ਲਗਾਏ ਹੈ, ਗਾਓ ਕੇ ਚੱਕਰ ਲਗਾਏ ਹੈ, ਖੇਤੋਂ ਕੇ ਚੱਕਰ ਲਗਾਏ
3: ਹੈ,
4: ਬਹੁਤ ਬਣਾਈ ਆਪ ਲੋਕੋ ਨੇ, ਪਤਾ ਨਹੀਂ ਕੈਸੇ ਬਣਾਈ।
3: ਅੱਛਾ, ਵੈਸੇ ਬੜਾ ਮੰਜ਼ਰ ਹੁੰਦਾ ਹੈ, ਬੜਾ ਮੰਜ਼ਰ ਹੁੰਦਾ ਜਿੱਦਾਂ ਟ੍ਰੈਕਟਰ ਹੋਵੇ, ਟ੍ਰੈਕਟਰ ਦੇ ਉੱਤੇ ਟੇਪ ਲੱਗੀ ਹੋਈ ਹੋਵੇ, ਵੱਡਾ ਸਪੀਕਰ ਜਿਹੜਾ ਉਹ ਦੂਰ ਤੱਕ ਆਵਾਜ਼ ਜਾਂਦੀ ਹੈ, ਫਿਰ ਉੱਤੇ ਪਾਕਿਸਤਾਨ ਦਾ ਝੰਡਾ ਹੋਵੇ ਤੇ ਜਦੋਂ ਟ੍ਰੈਕਟਰ ਚੱਲਦਾ ਹੈ ਤੇ ਟ੍ਰੈਕਟਰ ਅੱਧਾ ਡਾਂਸ ਮਾਲੂਮ ਹੁੰਦਾ ਤੇ ਨਾਲ ਝੰਡੇ ਦੀ ਲਹਿਰਾਣਾ, ਉਹ ਐਂ ਮਾਲੂਮ ਹੁੰਦਾ
4: ਵੀ ਮੁੰਡਿਆਂ ਨੇ ਉੱਤੇ ਜੀ ਝੰਡੇ ਲੈ ਲੈ ਕੇ ਵੱਡੇ ਬੈਨਰ ਲਾਏ ਨੇ, ਕਿਆ ਕਹਿੰਦੇ ਟਰਾਲਿਆਂ ਦੇ, ਗਾਓ ਦੇ ਚੱਕਰ ਲਗਾਏ ਨੇ, ਮਜ਼ਾ ਹੀ ਆ ਗਿਆ ਸਾਨੂੰ। ਅੱਜ ਪਤਾ ਲੱਗਾ ਕਿ 14 ਅਗਸਤ ਤੇ ਸਾਡੀ ਚੱਲ,
3: ਬਿਲਕੁਲ ਅੱਜ ਦਿਹਾੜਾ ਵੀ ਚੰਗਾ, ਫਿਰ ਮੌਸਮ ਵੀ ਚੰਗਾ ਹਾ, ਠੰਡਾ ਮਿੱਠਾ ਹਾ, ਹਵਾ ਵੀ ਚੱਲਦੀ ਰਹੀ ਤੇ ਸਵਾਦ ਬੜਾ ਬਣਿਆ,
4: ਹਵਾ ਵੀ ਚੱਲਦੀ ਰਹੀ, ਨਿੱਕੀ ਨਿੱਕੀ ਬੂੰਦਾ ਬਾਂਦੀ ਵੀ ਸਾਰ ਹੁੰਦੀ ਰਹੀ,
3: ਉਹ ਸਾਨੂੰ ਠੰਡਾ ਕਰਦੀ ਰਹੀ ਹੈ ਨਾ।
4: ਹਾਂਜੀ, ਸਾਨੂੰ ਠੰਡਾ ਕਰਦੀ।
0: ਔਰ ਪਿਛਲੇ ਕਾਫੀ ਅਰਸੇ ਸੇ 14 ਅਗਸਤ ਪੇ ਬਾਰਿਸ਼ਾਂ ਵੀ ਬਹੁਤ ਹੋ ਰਹੀਆਂ, ਮੌਸਮ ਇਤਨਾ ਸੁਹਾਨਾ ਹੋ ਜਾਂਦਾ ਨਾ ਕਿ ਆਪ
3: ਦਿਲ ਕਰਦਾ ਮਨਾਵਣ ਨੂੰ,
0: ਦਿਲ ਕਰਦਾ ਕਿ ਬਾਹਰ
4: ਨਿਕਲ। ਅਗਲਾ ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ ਦੇ ਜੋਸ਼ ਖਰੋਸ਼ ਨਾਲ ਮਨਾਵਾਂ ਇਨਸ਼ਾਅੱਲਾ।
0: ਤਾਂ ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ ਕਾਲ ਕਰਨੇ ਕਾ, ਬਹੁਤ ਸ਼ੁਕਰੀਆ ਆਪਕਾ।
3: ਕੋਈ ਮਿਲੀ ਨਗਮਾ ਵੀ ਸੁਣਾ ਨਾ,
0: ਮੈਂ ਸੁਣਾ ਦੋ ਆਪਕੋ ਮਿਲੀ ਨਗਮਾ,
3: ਸੁਣਨ ਵਾਲੇ ਜਿਹੜੇ ਨੂੰ ਤੁਸੀਂ ਨਾ ਇੰਜ ਤਰਸਾਵੋ।
0: ਨਹੀਂ ਨਹੀਂ, ਮੈਂ ਸੁਣਾਉਣ ਲੱਗਾ, ਮੇਰਾ ਫੇਵਰੇਟ ਮਿਲੀ ਨਗਮਾ ਹੈ।

0: ਅਸਲਾਮ ਵਾਲੇਕੁਮ ਐਂਡ ਵੈਲਕਮ ਬੈਕ। ਅਸੀਂ ਦੋਵੇਂ ਬਰਾਂ ਤੁਹਾਡੇ ਨਾਲ ਹੈ। ਅੱਜ ਯੋਮੇ ਆਜ਼ਾਦੀ ਦੀ, ਜਸ਼ਨ ਆਜ਼ਾਦੀ ਦੀ ਤਕਰੀਬਾਤ ਰੇਡੀਓ ਪਾਕਿਸਤਾਨ FM 101 ਤੋਂ ਤੁਸੀਂ ਸੁਣ ਰਹੇ ਹੋ। ਅਤੇ ਜਿਹੜਾ ਅੱਜ ਮੈਂ ਵੇਖ ਰਿਹਾ ਵਟਸਐਪ
1: ਜੀ ਸਰ,
0: ਜਿੱਥੇ ਬੱਚੇ ਵਾਜੇ ਵਜਾ ਰਹੇ ਹਨ, ਬੱਚਿਆਂ ਨੇ ਬੜੇ ਖੂਬਸੂਰਤ ਕੱਪੜੇ
1: ਹਾਂਜੀ
0: ਪਾਏ ਹੋਏ। ਤੁਹਾਨੂੰ ਪਤਾ ਬੱਚੇ ਤਾਂ ਵੈਸੇ ਹੀ ਫੁੱਲਾਂ ਜੈਸੇ ਮਹਿਸੂਸ ਹੁੰਦੇ ਨੇ,
1: ਬਿਲਕੁਲ।
0: ਅਤੇ ਜਿੱਦਾਂ ਫੁੱਲ ਲਵਣ ਅਤੇ ਫੁੱਲਾਂ ਨੂੰ ਫਿਰ ਰੰਗਿਆ ਜਾਵੇ ਅਤੇ ਹੋਰ ਜ਼ਿਆਦਾ ਖੂਬਸੂਰਤ ਹੁੰਦੇ,
1: ਬਿਲਕੁਲ।
0: ਅਤੇ ਉਹ ਮੈਂ ਇੱਕ ਦੋ ਜਗ੍ਹਾ 'ਤੇ ਗਿਆ ਜਿੱਥੇ ਜ਼ਿਆਦਾ ਪਬਲਿਕ ਇਕੱਠੀ ਹੈ ਸੀ, ਅਤੇ ਬੜਾ ਦਿਲ ਖੁਸ਼ ਹੋਇਆ ਇਸ ਵਾਸਤੇ ਕਿ ਬੱਚਿਆਂ ਦੇ ਗੱਲਾਂ ਦੇ ਉੱਤੇ, ਪਿਆਰੀਆਂ ਪਿਆਰੀਆਂ ਗੱਲਾਂ ਦੇ ਉੱਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ, ਚੰਦ ਤਾਰਾ ਬਣਿਆ ਹੋਇਆ, ਪਾਕਿਸਤਾਨ ਲਿਖਿਆ ਹੋਇਆ, ਆਈ ਲਵ ਪਾਕਿਸਤਾਨ ਲਿਖਿਆ ਹੋਇਆ, ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ। ਅੱਛਾ, ਜਿੱਥੇ ਬੱਚੇ ਇਤਨੇ ਖੂਬਸੂਰਤ ਬਣੇ ਠਣੇ ਸਨ, ਉੱਥੇ ਵਾਲਦੈਨ ਨੇ ਵੀ ਉਹ ਡਰੈਸਿੰਗ ਜਿਹੜੀ ਉਹ ਕੀਤੀ ਹੋਈ ਹੋਈ ਸੀ। ਉਹ ਯਕੀਨ ਕਰੋ, ਉਹੀ ਤਾਂ ਮੈਂ ਤੁਹਾਡੇ ਜੇ ਬੰਦੇ ਕੋਲ ਉਧਾਰ ਮੰਗਣਾ ਵਧਾ ਦਿਓ, ਕੋਈ ਨਹੀਂ ਹੈ। ਅਤੇ ਅੱਜ ਨਾ ਬੇਟੇ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਅਤੇ ਸਾਡੇ ਭੈਣਾਂ ਭਰਾ ਜਿਹੜੇ ਨੇ ਉਹ ਗਏ ਵਧਿਆ ਹਨ ਮੁਖਤਲਿਫ ਜਗ੍ਹਾ 'ਤੇ, ਅਤੇ ਜਿੱਥੇ ਗਿਆ ਖਚਾ ਖਚ ਭਰਿਆ, ਹਰ ਬੰਦਾ ਹੱਸਦਾ ਪਿਆ। ਮੈਂ ਅੱਜ ਨਹੀਂ ਵੇਖਿਆ ਕਿਸੇ ਨੂੰ ਕੋਈ ਲੜਦਾ ਪਿਆ ਹੋਵੇ, ਕੋਈ ਗੁੱਸਾ ਪਿਆ ਕਰਿੰਦਾ ਹੋਵੇ, ਕੋਈ ਹਾਈਪਰ ਪਿਆ ਹੁੰਦਾ ਹੋਵੇ। ਹੱਦ ਤੱਕ ਅੱਜ ਉਸ 'ਤੇ ਮਾਲ ਰੋਡ 'ਤੇ ਫਸੇ ਰਹੇ ਬੜੀ ਦੇਰ, ਲੇਕਿਨ ਕਿਸੇ ਬੰਦੇ ਤਲਖੀ ਨਹੀਂ ਵੇਖੀ, ਸਾਰੇ ਹੱਸਦੇ ਪਏ ਸੀ। ਅਗਾਂਹ ਹੋ ਜਾ ਭਾਈ ਜਾਨ, ਥੋੜ੍ਹੇ ਜਿਹਾ ਗਾਂਹ ਹੋ ਜਾਣਾ ਭਾਈ, ਇੱਧਰ ਹੋ ਜਾਣਾ ਜ਼ਰਾ। ਇਹ ਮੈਂ ਤਾਂ ਗੱਲਾਂ ਸੁਣੀਆਂ ਨੇ।
1: ਕਿਆ ਬਾਤ ਹੈ, ਕਿਆ ਬਾਤ ਹੈ, ਪਿਆਰ ਸੇ ਬਾਤ ਕੀ। ਔਰ ਇਹ ਹੁਸਨ ਹੈ ਹਮਾਰਾ, ਹਮਾਰੀ ਕੌਮ ਕਾ, ਹਮਾਰੇ ਲੋਗੋਂ ਕਾ, ਹਮਾਰੇ ਪਾਕਿਸਤਾਨੀਓਂ ਕਾ, ਖਾਸ ਤੌਰ ਪਰ ਲਾਹੌਰ ਸ਼ਹਿਰ ਔਰ ਜਹਾਂ ਜਹਾਂ ਪਰ ਲੋਕ ਮੌਜੂਦ ਹੈ, ਪੂਰੇ ਪਾਕਿਸਤਾਨ ਮੇਂ ਹਮ ਸਭ ਏਕ ਹੈ ਔਰ ਮੁਤਹਿਦ ਰਹੇਂਗੇ ਇਨਸ਼ਾਅੱਲਾ ਇਸੀ ਤਰ੍ਹਾਂ, ਔਰ ਹਮ ਜੋ ਹੈ ਰਹੇਂਗੇ। ਸਰ, ਥੋੜ੍ਹਾ ਸਾ ਹਮ ਬਾਤ ਕਰਤੇ ਹੈ ਹਮਾਰੇ ਹੀਰੋਜ਼ ਕੇ, ਅਨਸੰਗ ਹੀਰੋਜ਼ ਕੇ ਬਾਰੇ ਮੇਂ। ਹਮ ਆਪਣੇ ਅਨਸੰਗ ਹੀਰੋਜ਼ ਕੇ ਬਾਰੇ ਮੇਂ ਅਗਰ ਬਾਤ ਕਰਤੇ ਹੈ ਤੋ ਉਸਮੇਂ ਫਾਤਮਾ ਅਨਸੰਗ ਤੋਂ ਨਹੀਂ ਹਮ ਇਨਕੋ ਕਹਿ ਸਕਤੇ, ਯੇ ਵੋ ਲੋਗ ਹੈਂ ਜਿਨਕੀ ਵਜ੍ਹਾ ਸੇ ਹਮੇਂ ਪਾਕਿਸਤਾਨ ਜੋ ਹੈ ਵੋ ਮਿਲਾ। ਫਾਤਮਾ ਜਿਨਾ ਹੈ ਉਸਮੇਂ ਔਰ ਬੜੇ ਬੜੇ ਨਾਮ ਜੋ ਹੈ ਵੋ ਹੈ, ਤੋ ਆਪਕਾ ਜੋ ਮੁਸ਼ਾਹਿਦਾ ਹੈ ਔਰ ਆਪਕਾ ਜੋ ਆਪਕੀ ਮੈਮਰੀ ਇਨ ਲੋਗੋਂ ਕੇ ਬਾਰੇ ਮੇਂ ਕਿਆ ਹੈ, ਆਪਨੇ ਕਿਆ ਇਨ ਲੋਗੋਂ ਕੇ ਬਾਰੇ ਮੇਂ ਪੜ੍ਹਾ ਔਰ ਕਿਆ ਚੀਜ਼ ਇਨਕੇ ਬਾਰੇ ਮੇਂ ਆਪਕੋ ਅੱਛੀ ਲੱਗੀ?
0: ਅੱਛਾ, ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਹੜੀ ਤਹਿਰੀਕ ਚੱਲ ਰਹੀ ਸੀ, ਤਹਿਰੀਕ ਏ ਪਾਕਿਸਤਾਨ
1: ਜੀ ਜੀ,
0: ਸਰ ਸੈਯਦ ਅਹਿਮਦ ਖਾਨ ਨੇ ਸ਼ੁਰੂ ਕੀਤੀ ਅਤੇ ਵਕਤ ਦੇ ਨਾਲ ਨਾਲ ਚੱਲਦੀ ਚੱਲਦੀ ਫਿਰ 1947 ਤੱਕ ਅਸੀਂ ਪਹੁੰਚ ਗਏ। ਅਗਰ ਅਸੀਂ ਕਿਸੇ ਵੀ ਲੰਮੇ ਵੇਖੀਏ, ਕਿਸੇ ਵੀ ਮੈਦਾਨ ਦੇ ਵਿੱਚ ਵੇਖੀਏ, ਤੇ ਮੈਨੂੰ ਐਵੇਂ ਮਹਿਸੂਸ ਹੁੰਦਾ ਕਿ ਜਿਵੇਂ ਖਵਾਤੀਨ ਪਿੱਛੇ ਖੜੀਆਂ ਹਨ ਔਰ ਉਹ ਤਹਿਰੀਕ ਅਲੰਕਾਰੀ ਨੇ ਸ਼ਾਬਾਸ਼ ਬਈ ਸ਼ਾਬਾਸ਼, ਅਸੀਂ ਤੁਹਾਡੇ ਨਾਲ ਹਾਂ, ਸ਼ਾਬਾਸ਼ ਬਈ ਸ਼ਾਬਾਸ਼, ਵੱਧਦੇ ਜਾਓ, ਨਿਕਲਦੇ ਜਾਓ, ਵੱਧਦੇ ਜਾਓ, ਨਿਕਲਦੇ ਜਾਓ, ਉਹਦੇ ਨਾਲ ਨਜ਼ਰੀਆ ਪ੍ਰਮੋਟ ਹੁੰਦਾ ਗਿਆ, ਲੋਕਾਂ ਦੇ ਖਿਆਲਾਤ ਜਿਹੜੇ ਨੇ ਉਹ ਪੁਖਤ ਹੁੰਦੇ ਗਏ, ਲੋਕਾਂ ਦਾ ਸ਼ਊਰ ਜਿਹੜਾ ਉਹ ਪੁਖਤ ਹੁੰਦਾ ਗਿਆ, ਅਤੇ ਬਿਲ ਆਖਿਰ ਇੰਜ ਹੋਇਆ ਕਿ ਤਹਿਰੀਕ ਪਾਕਿਸਤਾਨ ਦੇ ਵਿੱਚ ਖਵਾਤੀਨ ਸ਼ਾਮਿਲ ਹੋ ਗਈਆਂ। ਫਿਰ ਜਦੋਂ ਪਾਕਿਸਤਾਨ ਬਣਿਆ ਉਸ ਵਕਤ ਵੀ ਇਹ ਖਵਾਤੀਨ ਸ਼ਾਮਿਲ ਸਨ, ਤਾਂ ਕਿ ਜਦੋਂ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਉਸ ਵਕਤ ਵੀ ਖਵਾਤੀਨ ਸ਼ਾਮਿਲ ਸਨ, ਅਤੇ ਜਿੱਥੇ ਫਾਤਮਾ ਜਨਾਹ ਸਨ ਉੱਥੇ ਬੇਗਮ ਰਾਣਾ ਲਿਆਕਤ ਅਲੀ ਔਰ ਸ਼ਾਹਜਹਾਨ ਜੋ ਹੈ ਉਹ ਇਹਨਾਂ ਦੇ ਵਿੱਚ ਸ਼ਾਮਿਲ ਰਹੀਆਂ, ਅਤੇ ਬੜਾ ਇਹ ਖਵਾਤੀਨ ਨੇ ਕਿਰਦਾਰ ਅਦਾ ਕੀਤਾ ਔਰ ਮਰਦਾਂ ਦੇ ਸ਼ਾਨਾ ਬਸ਼ਾਨਾ ਨਹੀਂ ਰਹੀਆਂ, ਅਤੇ ਕਮ ਅਜ਼ ਕਮ ਉਹ ਮਰਦਾਂ ਨੂੰ ਜਿਹੜਾ ਹੈ ਅੱਗੇ ਵਧਣ ਦਾ ਹੌਸਲਾ ਜਿਹੜੇ ਨੇ ਉਹ ਖਵਾਤੀਨ ਨੇ ਕੀਤਾ ਹੈ। ਔਰ ਵੇਖਦਾ ਨਾ ਜਿਹੜੀ ਇੱਕ ਖਾਤੂਨ ਹੁੰਦੀ ਹੈ ਉਹ ਆਪਣੀ ਗੋਦ ਦੇ ਵਿੱਚ ਇੱਕ ਐਸੀ ਤਰਬੀਅਤ ਕਰ ਰਹੀ ਹੁੰਦੀ ਹੈ ਕਿ ਜਿਹਦੇ ਵਿੱਚ ਇੱਕ ਨਜ਼ਰੀਆ ਪਲ ਰਿਹਾ ਹੁੰਦਾ।
1: ਬਿਲਕੁਲ ਐਸੀ ਹੈ, ਬਿਲਕੁਲ ਐਸੀ ਹੈ। ਮਤਲਬ ਤਹਿਰੀਕ ਕੇ ਅੰਦਰ ਜੋ ਪਾਕਿਸਤਾਨ ਬਣਨੇ ਕੀ ਜੋ ਪੂਰੀ ਮੂਵਮੈਂਟ ਥੀ ਉਸਕੇ ਅੰਦਰ ਇਹਨਾਂ ਨੇ ਖਵਾਤੀਨ ਕਾ ਵੀ ਜੋ ਹੈ ਉਤਨਾ ਹੀ ਕਿਰਦਾਰ ਹੈ, ਔਰ ਮੈਨੂੰ ਲੱਗਦਾ ਹੈ ਕਿ ਉਨ ਲੋਗੋਂ ਨੇ ਉਨ ਸਭ ਨੇ ਮਿਲ ਕੇ ਜੋ ਹੈ ਉਹ ਕਿਰਦਾਰ ਜੋ ਹੈ ਉਹ ਅਦਾ ਕੀਆ। ਔਰ ਇਸੀ ਕੇ ਲੀਏ ਇੱਕ ਹਮ ਬੜਤੇ ਹੈ ਕਮਰਸ਼ਲ ਬ੍ਰੇਕ ਕੀ ਤਰਫ, ਕਮਰਸ਼ਲ ਬ੍ਰੇਕ ਔਰ ਉਸਕੇ ਬਾਅਦ ਫਿਰ ਵਾਪਸ ਆਤੇ ਹੈ। ਕਈ ਮਜ਼ਾ ਸੁਣਤੇ ਰਹੇ ਰੇਡੀਓ ਪਾਕਿਸਤਾਨ FM 101 ਲਾਹੌਰ।

0: from the house of 6B Food Industries.
1: हर पाकिस्तानी के दिल की पुकार, चाय बने बस टपाल दानेदार।
2: हर्बल एक्सपर्ट प्रोफेसर सुलेमान दे तिब्बी मशवरे।
3: सोने पैन प्राओ अस्सलाम वालेकुम। तुहाडी पैन ते इस प्रोग्राम दी मेज़बान साइमा
2: हर्बल एक्सपर्ट प्रोफेसर
3: सुलेमान दे तिब्बी मशवरे लेके तुहाडी खिदमत विच आ गई है। प्यारे सुनने वालेओ,
2: प्रोफेसर
3: सुलेमान दा नाम कौन नहीं जानदा। ए साडे मुल्क दे बहुत ही मशहूर
2: तबीब ने
3: जिन्होंने कई बारी गोल्ड मैडल भी हासिल किया है ते दुनिया दे दूजे मुल्कां विचों भी इन्हां दीआं दवाइयां जिहड़ियां ने इस्तेमाल हो रहीआं ने। पैन प्राओ बेकरार नहीं होना, मैं तुहाडी मुलाकात सुलेमान साहब नाल करवावांगी। पहला तुसी लिखो साडा पता ते फोन नंबर ताकि तुसी आप भी सुलेमान साहब नूं मिल सको।
2: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03-300-414-2608 यानी 03-400-2608। ते साडा ईमेल एड्रेस है suleiman.dawakhana@gmail.com।
3: जी भैन भ्राओ, उड़ी काम मुक गई हैं ते करने हैं गलबात जनाब प्रोफेसर सुलेमान साहब नाल। सुलेमान साहब जी आया नू ते तुहाडे लई बहुत सारियां दुआवां ते बहुत सारे सलाम भी ने जिहड़े इन्हां ईमेल ते SMS च लिखे गए ने।
4: वालेकुम सलाम सहमा जी, मैं भी अपने सारे सुनने वालों की खिदमत विच बहुत सारियां दुआवां ते सलाम अर्ज करना वा ते दुआ है कि रब सारे नू सेहतमंद रखे।
3: आमीन सुम्मा आमीन। सुलेमान साहब, परहेज जिहड़ा है ना ਇਹ ਬਹੁਤ ਹੀ ਮੁਸ਼ਕਿਲ ਤੇ ਔਖੀ ਚੀਜ਼ ਹੁੰਦੀ ਹੈ। ਤੁਸੀਂ ਇਹੋ ਜਿਹੀਆਂ ਦਵਾਈਆਂ ਬਣਾਇਆ ਕਰੋ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
4: ਵਾਹ ਜੀ ਵਾਹ, ਇਹ ਹਕਮਤ ਨਾ ਹੋਈ, ਮਜ਼ਾਕ ਹੀ ਹੋ ਗਿਆ। ਸਹਿਮਾ ਜੀ, ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ, ਜੇ ਤੁਸੀਂ ਹਕੀਮ ਬਣ ਗਏ ਨਾ ਫਿਰ ਇਹੋ ਜਿਹੀ ਦਵਾਈ ਬਣੇਗੀ ਉਸ ਤੋਂ ਪਹਿਲਾਂ ਨਹੀਂ ਬਣ ਸਕਦੀ।
3: ਇਸ ਲਈ ਤਾਂ ਮੈਂ ਹਕੀਮ ਨਹੀਂ ਬਣਦੀ ਕਿ ਮੈਨੂੰ ਸਾਰਾ ਨਿਜ਼ਾਮ ਹੀ ਬਦਲਣਾ ਪਵੇਗਾ। ਸੁਲੇਮਾਨ ਸਾਹਿਬ, ਮੈਂ ਤਾਂ ਬੋਲਦੀ ਰਹਾਂਗੀ, ਕਿਧਰੇ ਸੁਣਨ ਵਾਲੇ ਨਾਰਾਜ਼ ਨਾ ਹੋ ਜਾਣ। ਇਸ ਲਈ ਪ੍ਰੋਗਰਾਮ ਦੀ ਪਹਿਲੀ ਈਮੇਲ ਪੜਾਂਗੀ। ਸੁਲੇਮਾਨ ਸਾਹਿਬ, ਈਮੇਲ ਅਹਿਸਾਨ ਇਲਾਹੀ ਹੋਰਾਂ ਲਿਖੀ ਹੈ
4: ਜੀ।
3: ਇਹ ਲਿਖਦੇ ਨੇ ਕਿ ਮੈਨੂੰ 2 ਮਹੀਨੇ ਪਹਿਲੇ ਜਿਸਮ ਵਿੱਚ ਗਰਮੀ ਜਿਹੀ ਹੋ ਗਈ ਸੀ
4: ਜੀ ਜੀ।
3: ਮੂੰਹ ਸੁੱਕਦਾ ਸੀ ਤੇ ਹਰ ਵੇਲੇ ਪਿਆਸ ਤੇ ਜਿਸਮ ਤੇ ਸੂਈਆਂ ਜਿਹੀਆਂ ਚੁਭਦੀਆਂ ਸਨ
4: ਜੀ।
3: ਮੈਂ ਇੱਕ ਹਕੀਮ ਕੋਲੋਂ ਦਵਾਈ ਲਿੱਤੀ ਜਿਹਦੀ ਤਾਸੀਰ ਬਹੁਤ ਹੀ ਠੰਡੀ ਸੀ। ਉਸ ਦਵਾਈ ਤੋਂ ਬਾਅਦ ਮੈਨੂੰ ਬਹੁਤ ਹੀ ਅਸਾਬੀ ਕਮਜ਼ੋਰੀ ਹੋ ਗਈ ਤੇ ਹੁਣ ਹਾਲ ਬੁਰਾ ਹੋ ਗਿਆ।
4: ਅੱਛਾ,
3: ਮਸ਼ਵਰਾ ਦਿਓ।
4: ਅਹਿਸਾਨ ਭਾਈ, ਇਸ ਲਈ ਤੇ ਸਿਆਣੇ ਕਹਿੰਦੇ ਨੇ ਕਿ ਇਲਾਜ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਤੁਹਾਡਾ ਮੁਆਲਜ ਇਲਾਜ ਵਿੱਚ ਕਿੰਨੀ ਮੁਹਾਰਤ ਰੱਖਦਾ ਹੈ। ਬਹਰਹਾਲ ਜੋ ਕੁਛ ਹੋ ਗਿਆ ਹੈ ਉਹਨੂੰ ਭੁੱਲ ਜਾਓ ਅਤੇ ਅੱਗੇ ਤੋਂ ਇਹਤਿਆਤ ਕਰੋ ਮੇਰੇ ਭਾਈ। ਹੁਣ ਤੁਸੀਂ ਇਲਾਜ ਵਿੱਚ ਬਿਲਕੁਲ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲੇ ਕਿ ਜਿਹੜੀ ਦਵਾਈ ਤੁਸੀਂ ਖਾਧੀ ਸੀ ਉਹਦੇ ਨਾਲ ਤੁਹਾਡੇ ਜਿਸਮ ਵਿੱਚ ਕਿੰਨਾ ਨੁਕਸਾਨ ਹੋਇਆ ਹੈ
3: ਅਤੇ
4: ਹੁਣ ਤੁਹਾਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋਵੋ, ਇਹੋ ਜਿਹੇ ਕੇਸਿਸ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ
3: ਬਿਲਕੁਲ,
4: ਪਰ ਜਦੋਂ ਇਲਾਜ ਹੁੰਦਾ ਹੈ ਸੋਹਣਾ ਰੱਬ ਉਹਨਾਂ ਨੂੰ ਸਿਹਤਯਾਬ ਕਰ ਦਿੰਦਾ ਹੈ। ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਹਾਡੀ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
3: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਹਿਸਾਨ ਭਾਈ ਗਲਤ ਦਵਾਈ ਦੇ ਡੰਗੇ ਹੋਏ ਨੇ
4: ਜੀ।
3: ਸੁਲੇਮਾਨ ਸਾਹਿਬ, ਗਲਤ ਦਵਾਈ ਤਾਂ ਵਾਕਈ ਬਹੁਤ ਖਤਰਨਾਕ ਹੁੰਦੀ ਹੈ
4: ਜੀ। ਸਰ, ਮੈਂ ਤਾਂ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਹੈ ਕਿ ਇੱਕ ਤੁਸੀਂ ਹੋ ਕੇ ਮੈਨੂੰ ਪੁੱਠੀਆਂ ਸਿੱਧੀਆਂ ਦਵਾਈਆਂ ਬਣਾਉਣ ਦਾ ਮਸ਼ਵਰਾ ਦਿੰਦੇ ਹੋ, ਯਾਨੀ ਇਹੋ ਜਿਹੀ ਦਵਾਈ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
3: ਸੁਲੇਮਾਨ ਸਾਹਿਬ, ਮੈਂ ਤਾਂ ਮਖੌਲ ਕਰ ਰਹੀ ਸਾਂ, ਵੈਸੇ ਇਹੋ ਜਿਹੀ ਦਵਾਈ ਜ਼ਰੂਰ ਬਣਾਵਾਂਗੀ।
4: ਅੱਛਾ
3: ਸੁਲੇਮਾਨ ਸਾਹਿਬ, ਈਮੇਲ ਤੇ ਅਬਦੁਲ ਗਫੂਰ ਅਨਸਾਰੀ ਹੋਰਾਂ ਲਿਖੀ ਹੈ, ਇਹਨਾਂ ਨੂੰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਖਾਰਿਸ਼ ਤੇ ਜੋੜਾਂ ਦਾ ਦਰਦ ਸ਼ਾਮਿਲ ਹੈ
4: ਜੀ।
3: ਇਹ ਲਿਖਦੇ ਨੇ ਕਿ ਮੈਂ ਬਹੁਤ ਹੀ ਇਲਾਜ ਕਰਵਾਇਆ, ਬੜੇ ਪੈਸੇ ਬਰਬਾਦ ਕੀਤੇ, ਬੜੇ ਬੜੇ ਕੋਰਸ ਤੇ ਦਵਾਈਆਂ ਖਾਧੀਆਂ, ਪਰ ਆਰਾਮ ਨਹੀਂ ਆਉਂਦਾ। ਹੁਣ ਤੁਹਾਨੂੰ ਬੜੀ ਉਮੀਦ ਨਾਲ ਈਮੇਲ ਲਿਖੀਏ ਕਿ ਮੇਰੀ ਬਿਮਾਰੀਆਂ ਦਾ ਇਲਾਜ ਤੁਸੀਂ ਕਰ ਦਿਓਗੇ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
4: ਵੇਖਿਆ ਸਹਿਮਾ ਜੀ, ਇਲਾਜ ਕਰਨਾ ਕਿੱਡਾ ਔਖਾ ਕੰਮ ਹੈ।
3: ਬਿਲਕੁਲ,
4: ਜੇ ਮੁਆਲਜ ਅਸੂਲੇ ਇਲਾਜ ਤੇ ਅਮਲ ਨਾ ਕਰੇ ਤੇ ਮਰੀਜ਼ ਦਾ ਪੈਸਾ ਵੀ ਬਰਬਾਦ ਹੋ ਜਾਂਦਾ ਹੈ ਤੇ ਤਾਕਤ ਵੀ।
3: ਬਿਲਕੁਲ, ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਤੇ ਬਿਮਾਰੀ ਵੀ ਵਿਗੜ ਜਾਂਦੀ ਹੈ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ
4: ਜੀ। ਬਿਲਕੁਲ ਗਫੂਰ ਭਾਈ, ਜਦੋਂ ਮਰੀਜ਼ ਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਹੋ ਜਾਣ ਤੇ ਸਭ ਤੋਂ ਪਹਿਲਾਂ ਉਸ ਬਿਮਾਰੀ ਨੂੰ ਰੋਕਣਾ ਪੈਂਦਾ ਹੈ ਜਿਹਦੀ ਵਜ੍ਹਾ ਨਾਲ ਦੂਜੀਆਂ ਬਿਮਾਰੀਆਂ ਹੋਈਆਂ ਨੇ। ਮੇਰੇ ਭਾਈ ਤੁਸੀਂ ਜਿਹੜੀ ਵੀ ਦਵਾਈ ਲਿੱਤੀ ਉਹ ਵਕਤੀ ਆਰਾਮ ਲਈ ਸੀ, ਇਸ ਲਈ ਤੁਹਾਡੀ ਅਸਲ ਬਿਮਾਰੀ ਆਪਣੀ ਜਗ੍ਹਾ ਮੌਜੂਦ ਹੈ। ਬਹਰਹਾਲ ਇਹਨਾਂ ਹਾਲਾਤ ਵਿੱਚ ਮੈਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਫੌਰਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਤੁਹਾਡੀ ਹਾਲਤ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਰੱਬ ਆਪਣਾ ਕਰਮ ਕਰੇਗਾ
3: ਇਨਸ਼ਾਅੱਲਾ ਤਾਲਾ। ਜੀ ਗਫੂਰ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਤੁਸੀਂ ਸਾਰੀ ਗੱਲ ਸਮਝ ਗਏ ਹੋਗੇ। ਹੁਣ ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਤੁਹਾਡੀ ਦਵਾਈਆਂ ਵਿੱਚ ਮੁਰੱਬੇ ਬੜੇ ਮਜ਼ੇਦਾਰ ਹੁੰਦੇ ਨੇ। ਸੁਲੇਮਾਨ ਸਾਹਿਬ, ਮੈਂ ਮੁਰੱਬਾ ਖਾ ਲਿਆ ਕਰਾਂ।
4: ਸਮਝ ਜੀ, ਤੁਸੀਂ ਦਵਾਈ ਵੀ ਉਹ ਚੁਣਦੇ ਹੋ ਜਿਹਦੇ ਵਿੱਚ ਸਵਾਦ ਹੋਵੇ। ਸਮਝ ਜੀ, ਯਾਦ ਰੱਖੋ ਕਿ ਜ਼ਰੂਰਤ ਦੇ ਬਗੈਰ ਕੋਈ ਵੀ ਦਵਾਈ ਨਹੀਂ ਲਿੱਤੀ ਜਾ ਸਕਦੀ, ਭਾਵੇਂ ਉਹ ਕਿੰਨੀ ਵੀ ਸਵਾਦੀ ਕਿਉਂ ਨਾ ਹੋਵੇ।
3: ਅੱਛਾ ਸੁਲੇਮਾਨ ਸਾਹਿਬ, ਤੁਸੀਂ ਕੋਈ ਸਵਾਦੀ ਸ਼ੈ ਨਾ ਖਾਣ ਦੇਣਾ ਮੈਨੂੰ। ਸੁਲੇਮਾਨ ਸਾਹਿਬ, ਈਮੇਲ ਨਹੀਂ ਮੈਂ ਕੁਰੈਸ਼ੀ ਹੋਰਾਂ ਲਿਖੀ ਹੈ।
4: ਜੀ ਜੀ।
3: ਇਹ ਕਹਿੰਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਥੋੜਾ ਜਿਹਾ ਕੰਮ ਕਾਜ ਕਰਾਂ ਤੇ ਸਾਹ ਫੁੱਲ ਜਾਂਦੀ ਹੈ, ਭੁੱਖ ਵੀ ਘੱਟ ਲੱਗਦੀ ਹੈ ਤੇ ਪਿਆਸ ਬਹੁਤ ਲੱਗਦੀ ਹੈ ਤੇ ਢਿੱਡ ਵਿੱਚ ਸੱਜੇ ਪਾਸੇ ਦਰਦ ਵੀ ਰਹਿੰਦਾ। ਮੈਂ ਆਪਣੀ ਖੁਰਾਕ ਵੀ ਵਧਾਈ ਹੈ ਪਰ ਆਰਾਮ ਨਹੀਂ ਹੋਇਆ। ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
4: ਨਹੀਂ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਨਾਂ ਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਵਾਂ ਕਿ ਤੁਹਾਡਾ ਜ਼ਿਕਰ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜ਼ਿਕਰ ਵੱਧ ਗਿਆ ਹੈ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਕਬਦ ਕਹਿੰਦੇ ਨੇ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀਆਂ ਚੀਜ਼ਾਂ ਬਿਲਕੁਲ ਛੱਡਦੇ ਹੋ ਤੇ ਟਿੰਡੇ, ਤੋਰੀ, ਕੱਦੂ, ਕੀਆ, ਖੀਰੇ, ਮੇਥੀ ਤੇ ਪੀਲਕ ਵਾਲਾ ਸਾਗ ਜ਼ਰੂਰ ਖਾਓ ਤੇ ਸਭ ਤੋਂ ਜ਼ਰੂਰੀ ਮਸ਼ਵਰਾ ਇਹ ਹੈ ਕਿ ਸਵੇਰ ਤੇ ਸ਼ਾਮ 1-1.5 ਮੀਲ ਪੈਦਲ ਜ਼ਰੂਰ ਚੱਲਿਆ ਕਰੋ।
3: ਬਿਲਕੁਲ।
4: ਮੇਰੇ ਭਾਈ, ਮੈਂ ਦਵਾਈ ਵੀ ਪਾਰਸਲ ਕਰਾ ਦਿਆਂਗਾ, ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
3: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ
4: ਜੀ,
3: ਮੈਂ ਜ਼ਰਾ ਭੈਣ ਭਰਾਵਾਂ ਨੂੰ ਪਤਾ ਨਾ ਲਿਖਵਾ ਦਵਾਂ ਤੇ ਨਾਲੇ ਫੋਨ ਨੰਬਰ।
4: ਜ਼ਰੂਰ ਜੀ।
3: ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160, ਮੋਬਾਈਲ ਨੰਬਰ ਹੈ 03004-14-2608, ਯਾਨੀ 03004-14-2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
3: ਸੁਲੇਮਾਨ ਸਾਹਿਬ, ਮੈਂ ਸਕੂਲ ਵਿੱਚ ਅੱਧੀ ਛੁੱਟੀ ਦਾ ਬੜਾ ਮਜ਼ਾ ਆਉਂਦਾ ਸੀ, ਪਿੱਠੀਆਂ ਵਾਲੇ ਲੱਡੂ ਤੇ ਚੂਰਨ ਜ਼ਰੂਰ ਖਾਣੇ ਸਾਂ, ਪਰ ਇਸ ਅੱਧੀ ਛੁੱਟੀ ਵਿੱਚ ਤੇ ਕੁਝ ਵੀ ਖਾਣ ਨੂੰ ਨਹੀਂ ਲੱਭਦਾ।
4: ਸਹਿਮਾ ਜੀ, ਤੁਸੀਂ ਅੱਜ ਛੁੱਟੀ ਤੋਂ ਪਹਿਲੇ ਜੇ ਸਾਰਾ ਕੁਝ ਖਾ ਲੈਂਦੇ ਹੋ, ਇਸ ਵਾਸਤੇ ਅੱਧੀ ਛੁੱਟੀ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਮਿਲਦਾ। ਵੈਸੇ ਵੀ ਇਹ ਅੱਧੀ ਛੁੱਟੀ ਪਤਾ ਲਿਖਾਉਣ ਵਾਸਤੇ ਹੁੰਦੀ ਹੈ, ਖਾਣ ਵਾਸਤੇ ਨਹੀਂ।
3: ਸੁਲੇਮਾਨ ਸਾਹਿਬ, ਤੁਸੀਂ ਬਸ ਚਲੋ ਖੈਰ ਸਬਰ ਕਰ ਲੈਂਦੇ ਹਾਂ। ਸੁਲੇਮਾਨ ਸਾਹਿਬ, SMS ਹਾਜ਼ਰ ਹੈ ਜਿਹੜੀ ਬਾਬਰ ਸਈਦ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ 3 ਮਹੀਨੇ ਤੋਂ ਮੇਦੇ ਦੀ ਤਕਲੀਫ ਹੈ, ਭੁੱਖ ਨਹੀਂ ਲੱਗਦੀ, ਜੇ ਬਦੋ ਬਦੀ ਖਾ ਲਵਾਂ ਤੇ ਇੰਝ ਲੱਗਦਾ ਜਿਵੇਂ ਢਿੱਡ ਵਿੱਚ ਭਾਰ ਹੋ ਗਿਆ, ਸੀਨੇ ਵਿੱਚ ਜਲਨ ਤੇ ਗਰਮੀ ਲੱਗਦੀ ਹੈ, ਖੱਟੀਆਂ ਟਿਕਾਰਾਂ ਆਉਂਦੀਆਂ ਨੇ, ਹੌਲਾ ਹੌਲਾ ਦਰਦ ਵੀ ਰਹਿੰਦਾ ਹੈ, ਕੋਈ ਦਵਾਈ ਕਰ ਦਿਓ, ਮੈਂ ਤੇ ਖਾਣ ਪੀਣ ਤੋਂ ਆਵਾਜ਼ਾਰ ਹੋ ਗਿਆ ਵਾਂ।
4: ਬਾਬਰ ਭਾਈ, ਇਸ ਮੇਦੇ ਦੀ ਹਜ਼ਮ ਦੀ ਖਰਾਬੀ ਨਹੀਂ, ਬਲਕਿ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਜ਼ਿਆਦਾ ਹੋ ਗਈ ਹੈ ਤੇ ਰੱਬ ਨਾ ਕਰੇ ਜੇ ਇੰਝੀ ਹਾਲਤ ਰਹੀ ਤੇ ਮੇਦੇ 'ਤੇ ਸੋਜ ਆ ਜਾਵੇਗੀ।
3: ਬਿਲਕੁਲ।
4: ਅਤੇ ਫਿਰ ਬਹੁਤ ਹੀ ਤਕਲੀਫ ਹੋਵੇਗੀ। ਭਾਈ ਜੀ, ਤੁਸੀਂ ਮਿਰਚ ਮਸਾਲੇਦਾਰ ਖਾਣੇ, ਸਮੋਸੇ, ਪਕੌੜੇ, ਹਲੀਮ, ਨਾਰੀ ਅਤੇ ਪੂੜੀਆਂ ਵਗੈਰਾ ਬਿਲਕੁਲ ਛੱਡ ਦਿਓ ਅਤੇ ਬਿਲਕੁਲ ਸਾਦੀ ਗਜ਼ਾ ਖਾਓ, ਨਹੀਂ ਤਾਂ ਬਿਮਾਰੀ ਵਿਗੜ ਜਾਏਗੀ ਅਤੇ ਫਿਰ ਦੁੱਧ ਤੋਂ ਇਲਾਵਾ ਹਰ ਖਾਣ ਵਾਲੀ ਸ਼ੈ ਬੰਦ ਹੋ ਜਾਵੇਗੀ। ਮੇਰੇ ਭਾਈ, ਮੈਂ ਤੁਹਾਨੂੰ ਇੱਕ ਬਹੁਤ ਹੀ ਅਜ਼ਮਾਈ ਹੋਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਨਾਗੇ ਤੋਂ ਬਗੈਰਾ ਦਵਾਈ ਲੈਣਾ ਅਤੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਤੁਹਾਡੀ ਤਜ਼ਾਬੀਅਤ ਬਿਲਕੁਲ ਦੂਰ ਹੋ ਜਾਏਗੀ ਅਤੇ ਮੇਦਾ ਇਨਸ਼ਾਅੱਲਾ ਬਿਲਕੁਲ ਠੀਕ ਕੰਮ ਕਰੇਗਾ
3: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਭਾਈ ਹੋਰੀ ਤੇ ਮੇਦੇ ਦੀ ਖਰਾਬੀ ਨਾਲ ਖਾਣ ਪੀਣ ਤੋਂ ਆਵਾਜ਼ਾਰ ਨੇ ਅਤੇ ਤੁਸੀਂ ਮੈਨੂੰ ਠੀਕ ਹੋਣ ਦੇ ਬਾਵਜੂਦ ਖਾਣ ਪੀਣ ਨਹੀਂ ਦਿੰਦੇ।
4: ਸਹਿਮਾ ਜੀ, ਸ਼ੁਕਰ ਕਰੋ ਕਿ ਤੁਸੀਂ ਇੱਕ ਹਕੀਮ ਦੀ ਸੋਬਤ ਵਿੱਚ ਰਹਿੰਦੇ ਹੋ, ਨਹੀਂ ਤਾਂ ਤੁਸੀਂ ਰੋਜ਼ ਦਿਹਾੜੀ ਬਿਮਾਰੀ ਰਹਿਣਾ ਸੀ, ਕਿਉਂਕਿ ਤੁਸੀਂ ਖਾਣ ਪੀਣ ਵਿੱਚ ਜ਼ਰਾ ਇਹਤਿਆਤ ਨਹੀਂ ਕਰਦੇ।
3: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਗਾਈਡ ਕਰਨ ਦਾ ਬਹੁਤ ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ। ਈਮੇਲ ਆਮਿਰ ਤਸਲੀਮ ਹੋਰਾਂ ਲਿਖੀ ਹੈ ਸੁਲੇਮਾਨ ਸਾਹਿਬ, ਇਹਨਾਂ ਨੂੰ ਜੋੜਾਂ ਦਾ ਦਰਦ ਹੈ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਗੋਡਿਆਂ ਤੇ ਹੱਥ ਦੀਆਂ ਉਂਗਲਾਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ। ਮੈਂ ਆਪਣਾ ਯੂਰਿਕ ਐਸਿਡ ਵੀ ਚੈੱਕ ਕਰਵਾਇਆ ਜਿਹਦੀ ਰਿਪੋਰਟ ਤੁਹਾਨੂੰ ਕਰ ਰਿਹਾ ਵਾਂ। ਅੰਗਰੇਜ਼ੀ ਦਵਾਈਆਂ ਵੀ ਇਸਤੇਮਾਲ ਕੀਤੀਆਂ ਨੇ ਜਿਹਦੇ ਨਾਲ ਮੈਦਾ ਖਰਾਬ ਹੋ ਗਿਆ। ਹੁਣ ਫੈਸਲਾ ਕੀਤਾ ਹੈ ਕਿ ਤੁਹਾਡੇ ਕੋਲੋਂ ਦੇਸੀ ਇਲਾਜ ਵੀ ਕਰਵਾ ਕੇ ਦੇਖਾਂ। ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
4: ਮੈਂ ਇਹਨਾਂ ਦੀ ਰਿਪੋਰਟ ਵੀ ਦੇਖੀ ਹੈ ਸਹਿਮਾ ਜੀ, ਅਤੇ ਇਹਨਾਂ ਦਾ ਯੂਰਿਕ ਐਸਿਡ ਬਹੁਤ ਜ਼ਿਆਦਾ ਵਧੀਆ ਆਇਆ।
3: ਅੱਛਾ,
4: ਅਤੇ ਇਹ ਵੇ ਗਲਤ ਖੁਰਾਕ ਦਾ ਨਤੀਜਾ। ਇਹ ਭਾਈ ਹੋਰੀ ਵੀ ਤੁਹਾਡੇ ਵਾਂਗੂ ਗੋਸ਼ਤ ਜ਼ਿਆਦਾ ਖਾਂਦੇ ਹੋਣਗੇ, ਤਦੇ ਇਹਨਾਂ ਦਾ ਯੂਰਿਕ ਐਸਿਡ ਵੱਧ ਗਿਆ ਹੈ।
3: ਹਾਏ ਅੱਲਾ, ਮੈਂ ਨਾ ਡਰਾਓ।
4: ਭਾਈ ਜੀ, ਤੁਸੀਂ ਗੋਸ਼ਤ ਅਤੇ ਦੂਜੀਆਂ ਕਰਾਰੀਆਂ ਚੀਜ਼ਾਂ ਬਿਲਕੁਲ ਛੱਡਦੇ

0: ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ।
1: ਬਿਲਕੁਲ ਜੀ ਬਿਲਕੁਲ, ਸੁਲੇਮਾਨ ਸਾਹਿਬ ਦੇ ਹੱਥ 'ਚ ਜਾਦੂ ਹੀ ਬੜਾ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਬੁਢਾਪੇ ਵਿੱਚ ਗੋਡੇ ਗਿੱਟੇ ਰਹਿ ਜਾਂਦੇ ਨੇ, ਪਰ ਹੁਣ ਤਾਂ ਜਵਾਨੀ ਵਿੱਚ ਹੀ ਇਹ ਬਿਮਾਰੀਆਂ ਹੋ ਰਹੀਆਂ ਨੇ, ਰੱਬ ਖੈਰ ਹੀ ਕਰੇ। ਸੁਲੇਮਾਨ ਸਾਹਿਬ, ਈਮੇਲ ਮਹਿਮੂਦ ਅਕਬਰ ਹੋਰਾਂ ਲਿਖੀ ਹੈ
0: ਜੀ।
1: ਸੁਲੇਮਾਨ ਸਾਹਿਬ ਇਹਨਾਂ ਨੇ ਆਪਣੀ ਵਾਈਫ ਦਾ ਮਸਲਾ ਲਿਖਿਆ, ਕਹਿੰਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਕਿਸੇ ਸ਼ੈਅ ਦੀ ਕਮੀ ਨਹੀਂ, ਚੰਗੀ ਖੁਰਾਕ ਹੈ, ਹਰ ਤਰ੍ਹਾਂ ਦਾ ਸਕੂਨ ਹੈ, ਪਰ ਮੇਰੀ ਵਾਈਫ ਦੀ ਸਿਹਤ ਡਿੱਗਦੀ ਜਾ ਰਹੀ ਹੈ, ਹਰ ਵੇਲੇ ਗੁੰਮਸੁੰਮ ਰਹਿੰਦੀ ਹੈ, ਕਮਰ ਅਤੇ ਲੱਤਾਂ ਵਿੱਚ ਦਰਦ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ। ਮੈਂ ਡਾਕਟਰੀ ਇਲਾਜ ਵੀ ਕਰਵਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ, ਮਸ਼ਵਰਾ ਦਿਓ।
0: ਮਹਿਮੂਦ ਭਾਈ, ਸੋਹਣਾ ਰੱਬ ਆਪਣਾ ਕਰਮ ਰੱਖੇ, ਇਹ ਬਿਮਾਰੀ ਅਤੇ ਦੁੱਖ ਇਹ ਗਰੀਬ ਅਮੀਰ ਨੂੰ ਨਹੀਂ ਵੇਖਦੇ,
1: ਬਿਲਕੁਲ
0: ਇਹਨਾਂ ਨੂੰ ਜਦੋਂ ਆਉਣਾ ਹੁੰਦਾ ਹੈ ਉਦੋਂ ਆ ਕੇ ਹੀ ਰਹਿੰਦੇ ਨੇ, ਅਤੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਸੋ ਇਹਦੇ ਕਿ ਅਸੀਂ ਇਹਦਾ ਇਲਾਜ ਕਰਾਈਏ ਅਤੇ ਸੋਹਣੇ ਰੱਬ ਤੋਂ ਸਿਹਤਮੰਦੀ ਦੀ ਦੁਆ ਕਰੀਏ।
1: ਹਾਂ, ਇਹ ਸਭ ਤੋਂ ਜ਼ਰੂਰੀ ਹੈ।
0: ਮੇਰੇ ਭਾਈ, ਮੈਨੂੰ ਲੱਗਦਾ ਹੈ ਕਿ ਤੁਹਾਡੀ ਵਾਈਫ ਨੂੰ ਕੋਈ ਨਫਸਿਆਤੀ ਮਸਲਾ ਹੋ ਗਿਆ ਹੈ, ਇਹਦੇ ਇਲਾਵਾ ਇਨਫੈਕਸ਼ਨ ਦੀ ਸ਼ਿਕਾਇਤ ਵੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਈਫ ਨੂੰ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਡੇ ਵਾਈਫ ਨੂੰ ਕਿਸ ਵਜ੍ਹਾ ਨਾਲ ਨਫਸਿਆਤੀ ਮਸਲਾ ਹੈ, ਫਿਰ ਹੀ ਮੈਂ ਕੋਈ ਦਵਾਈ ਤੁਹਾਨੂੰ ਦੇ ਸਕਾਂਗਾ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਵਿੱਚ ਹੀ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ ਪੂਰੀ ਤਰ੍ਹਾਂ ਆਰਾਮ ਆ ਜਾਏਗਾ,
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੇਰੇ ਜ਼ਿਹਨ ਵਿੱਚ ਬੜੇ ਬੜੇ ਅਤੇ ਅਜੀਬ ਅਜੀਬ ਖਿਆਲ ਆਉਂਦੇ ਰਹਿੰਦੇ ਨੇ, ਇਹ ਵੀ ਕੋਈ ਨਫਸਿਆਤੀ ਮਸਲਾ ਹੈ?
0: ਸਹਿਮਾ ਜੀ, ਹਰ ਗੱਲ ਨਹੀਂ ਪੁੱਛੀਦੀ ਕਿਉਂਕਿ ਬਾਸ ਜਵਾਬ ਕੁੜਵੇ ਵੀ ਹੁੰਦੇ ਨੇ।
1: ਓਹੋ, ਸੁਲੇਮਾਨ ਸਾਹਿਬ, ਇਹਦਾ ਮਤਲਬ ਇਹ ਵੇ ਕਿ ਤੁਸੀਂ ਮੈਨੂੰ ਨਫਸਿਆਤੀ ਕੇਸ ਸਮਝਦੇ ਹੋ।
0: ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਸਹਿਮਾ ਜੀ।
1: ਅੱਛਾ, ਕੋਈ ਗੱਲ ਨਹੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਆਰਿਫ ਸਲੀਮ ਹੋਰਾਂ ਲਿਖੀ ਹੈ
0: ਜੀ।
1: ਇਹ ਕਹਿੰਦੇ ਨੇ ਕਿ ਮੇਰੀ ਸ਼ਾਦੀ ਨੂੰ 1 ਸਾਲ ਹੋਇਆ, ਸ਼ਾਦੀ ਤੋਂ ਪਹਿਲਾਂ ਮੈਨੂੰ ਟਾਈਫਾਇਡ ਹੋਇਆ ਸੀ, ਬੁਖਾਰ ਹੋਣ ਤੋਂ ਬਾਅਦ ਮੇਰੀ ਸਿਹਤ ਪਹਿਲੇ ਵਰਗੀ ਨਹੀਂ ਰਹੀ, ਹਾਲਾਂਕਿ ਮੈਂ ਖੁਰਾਕ ਵੀ ਬਹੁਤ ਚੰਗੀ ਲਿੱਤੀ, ਪਰ ਜਿਸਮਾਨੀ ਕਮਜ਼ੋਰੀ ਵੱਧ ਗਈ
0: ਜੀ।
1: ਹੁਣ ਅਸਾਬੀ ਕਮਜ਼ੋਰੀ ਇੰਨੀ ਹੈ ਕਿ ਇਹਦੀ ਵਜ੍ਹਾ ਨਾਲ ਮੇਰਾ ਜ਼ਿਹਨ ਹੀ ਸਕੂਨ ਜਿਹੜਾ ਨਾ ਖਰਾਬ ਹੋ ਗਿਆ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਤਾਕਤ ਵਾਪਸ ਆ ਜਾਵੇ।
0: ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਅਸਾਬੀ ਕਮਜ਼ੋਰੀ ਦਾ ਪੱਕਾ ਅਤੇ ਮੁਸਤਕਿਲ ਇਲਾਜ ਇਨਸ਼ਾਅੱਲਾ ਸਾਡੀ ਟੀਮ ਵਿੱਚ ਮੌਜੂਦ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਜਿਸਮਾਨੀ ਹਾਲਤ ਦੇ ਮੁਤਾਬਕ ਹੀ ਕੋਈ ਦਵਾਈ ਲਿਖ ਸਕਾਂ। ਤੁਸੀਂ ਪਰੇਸ਼ਾਨ ਨਹੀਂ ਹੋਣਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕੋਗੇ।
1: ਸੁਲੇਮਾਨ ਸਾਹਿਬ, ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਬੜੀ ਮਿਹਰਬਾਨੀ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਔਰ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਟਾਈਮ ਖਤਮ ਹੋ ਰਿਹਾ, ਹੁਣ ਮੈਨੂੰ ਤੁਸੀਂ ਇਜਾਜ਼ਤ ਦੇਵੋ ਅਤੇ ਰੱਬ ਰਾਖਾ
1: ਜੀ। ਰੱਬ ਰਾਖਾ। ਸੋਹਣੀ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਅਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲ ਅਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਸਦਾ ਖੁਸ਼ ਰਹੋ ਅਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।

0: ਰਹਿਣਾ, ਆਜ਼ਾਦੀ ਨਾਲ ਸਮਣਾ, ਨਾ ਫਿਕਰ, ਨਾ ਫਾਕਾ, ਨਾ ਟੈਨਸ਼ਨ। ਮੈਂ ਸਲੂਟ ਪੇਸ਼ ਕਰਦਾ ਪਾਕ ਫੌਜ ਨੂੰ ਔਰ ਇਦਾਰਿਆਂ ਨੂੰ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਬਿਲਕੁਲ ਰਾਤਾਂ ਨੂੰ ਸਕੂਨ ਨਾਲ ਸਮਨੇ ਹਾਂ, ਮਹਿਫੂਜ਼ ਸਮਨੇ ਹਾਂ, ਨਾ ਕੋਈ ਫਿਕਰ, ਨਾ ਕੋਈ ਟੈਨਸ਼ਨ। ਔਰ ਅਸੀਂ ਜਿੱਥੇ ਜਾਈਏ ਜਿਵੇਂ ਦਿਲ ਕਰੇ ਇਬਾਦਤ ਕਰੀਏ, ਆਪਣੀ ਇਬਾਦਤ ਗਾਵਾਂ ਦੇ ਵਿੱਚ ਸਰੇਆਮ ਕਰੀਏ, ਜਿੱਥੇ ਦਿਲ ਕਰੇ ਅਸੀਂ ਆਪਣੇ ਅਕੀਦੇ ਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਹਾਂ, ਅਤੇ ਇਹ ਇਨਾਮ ਤੋਂ ਕੰਮ ਨਹੀਂ, ਇਹਸਾਨ ਤੋਂ ਕੰਮ ਨਹੀਂ, ਔਰ ਇਹਦਾ ਸਾਨੂੰ ਹਰ ਲੰਮਾ ਸ਼ੁਕਰ ਅਦਾ ਕਰਨਾ ਚਾਹੀਦਾ। ਆਜ਼ਾਦੀ ਬੜੀ ਨਿਹਮਤ ਹੈ ਜੇ ਉਸ ਬੰਦੇ ਨੂੰ ਪਤਾ ਹੁੰਦਾ ਜਿਹੜਾ ਆਜ਼ਾਦੀ ਦੇ ਵਿੱਚ ਨਾ ਹੋਵੇ।
1: ਬਿਲਕੁਲ ਬਿਲਕੁਲ ਐਸੀ ਹੈ। ਔਰ ਵੈਲਕਮ ਬੈਕ ਔਰ ਕਾਲਰਸ ਜੋ ਹੈ, ਅਭੀ ਥੋੜ੍ਹੇ ਸੇ ਹਮ ਕਮਰਸ਼ਲ ਬ੍ਰੇਕ ਪੇ ਚਲੇ ਗਏ ਥੇ ਔਰ ਉਸਕੇ ਬਾਅਦ ਫਿਰ ਨਿਊਜ਼ ਬ੍ਰੇਕ ਥੀ ਔਰ ਫਿਰ ਕਮਰਸ਼ਲ ਬ੍ਰੇਕ, ਔਰ ਅਬ ਹਮਾਰੇ ਸਾਥ ਕਾਲਰਸ ਕਾ ਜੋ ਸਿਲਸਿਲਾ ਹੈ ਵੋ ਜਾਰੀ ਉਸਾਰੀ ਹੈ।
0: ਅਸੀਂ ਲਾਈਵ ਕਾਲਾਂ ਲੈਂਦੇ ਰਹਿੰਦੇ ਹਾਂ ਤਾਂ ਸਾਡੇ ਕਾਲਰ ਵੀ ਇਸ ਤਕਰੀਬਾਤ ਦੇ ਵਿੱਚ ਸ਼ਾਮਿਲ ਹੋ ਸਕਣ।
1: ਬਿਲਕੁਲ ਜੀ, ਹਮਾਰੇ ਸਾਥ ਕਾਲਰ ਮੌਜੂਦ ਹੈ ਜੀ, ਅਸਲਾਮੁ ਅਲੈਕੁਮ। ਹੈਲੋ,
0: ਹੈਂਡ ਫਰੀ ਲਾਇਓ ਹੈ ਇਹਨਾਂ ਤਾਂ ਕਰਕੇ ਆਵਾਜ਼ ਨਹੀਂ ਆ ਰਹੀ। ਹੈਲੋ, ਲਓ ਜੀ, ਉਹਨਾਂ ਨੂੰ ਮੇਰੇ ਖਿਆਲ ਵਿੱਚ ਫੁਰਸਤ ਨਹੀਂ ਮਿਲ ਰਹੀ ਤਾਂ ਫਿਰ ਦੁਬਾਰਾ ਕਰ ਲਓ।
1: ਜੀ ਜੀ ਜੀ, 042-111-0111 ਆਪਕੇ ਔਰ ਹਮਾਰੇ ਰਾਬਤੇ ਕਾ ਨੰਬਰ ਹੈ, ਔਰ ਆਪ ਹਮਾਰੇ ਪ੍ਰੋਗਰਾਮ ਕਾ ਹਿੱਸਾ ਬਣੇ ਔਰ ਹਮੇ ਕਾਲ ਕਰੇਂ ਔਰ ਬਤਾਏ ਕਿ ਆਜ ਆਪਣੇ ਕੈਸੇ ਜੋ ਹੈ ਜਸ਼ਨ ਆਜ਼ਾਦੀ ਮਨਾਈ ਹੈ ਔਰ ਅੱਜ ਕਾ ਦਿਨ ਜੋ ਹੈ ਉਸਮੇ ਕਿਆ ਅਹਿਦ ਕੀਆ ਹੈ। ਸਵਾਲ ਵੀ ਮੈਂ ਕਰਨਾ ਚਾਹੂੰਗਾ ਕਿ ਇਸ ਜਸ਼ਨ ਆਜ਼ਾਦੀ ਆਪ ਸਭ ਨੇ ਕਿਆ ਅਹਿਦ ਕੀਆ ਹੈ ਪਾਕਿਸਤਾਨ ਸੇ ਔਰ ਖੁਦ ਸੇ। ਜੀ, ਅਸਲਾਮ ਅਲੈਕੁਮ। ਹੈਲੋ,
2: ਵਾਲੇਕੁਮ ਅਸਲਾਮ ਐਂਡ ਅਸਲਾਮ ਅਲੈਕੁਮ, ਕੈਸੇ ਹੈਂ ਆਪ?
1: ਵਾਲੇਕੁਮ ਅਸਲਾਮ, ਮੈਂ ਠੀਕ ਠਾਕ। ਕੌਣ ਬਾਤ ਕਰ ਰਹੀ ਹੈ, ਕਹਾਂ ਸੇ?
2: ਮੈਂ ਅਮਾਰਾ ਬੇਗ ਬਾਤ ਕਰ ਰਹੀ ਹੂੰ, ਸ਼ਾਦਰਾ ਸੇ।
1: ਜੀ ਅਮਾਰਾ, ਕੈਸੇ ਮਿਜ਼ਾਜ ਹੈਂ?
2: ਔਰ ਗੁਲਾਮ ਸਰ ਕੈਸੇ ਹੈਂ, ਗੁਲਾਮ ਅਲੀ ਸਰ ਕੈਸੇ
0: ਹੈਂ? ਮੈਂ ਠੀਕ ਠਾਕ, ਖੁਸ਼, ਫਿਟ ਫਾਟ। ਔਰ ਤੁਸੀਂ ਸੁਣਾਓ, ਠੀਕ ਹੋ? ਕੈਸੇ ਦਿਨ ਨੂੰ ਮਨਾ ਰਹੇ ਹੋ?
2: ਅਲਹਮਦੁਲਿਲਾ, ਸੁਬਾ ਤੋਂ ਲੈ ਕੇ ਸ਼ਾਮ ਤੱਕ ਹਾਲੇ ਤੱਕ ਅਸੀਂ 101 ਦੇ ਨਾਲ ਆ।
0: ਅੱਛਾ,
2: ਜਦੋਂ ਤੱਕ 101 ਦੇ ਸ਼ੋਅ ਹੁੰਦੇ ਰਹਿਣਗੇ ਅਸੀਂ ਨਾਲੋਂ ਨਾਲ ਰਹਾਂਗੇ, ਅਸੀਂ ਸਾਥ ਨਹੀਂ ਛੱਡਦੇ 101 ਦਾ। ਤੇ ਮੈਂ ਸਭ ਸੁਣਨ ਵਾਲਿਆਂ ਨੂੰ ਤੇ ਸਰ ਤੁਹਾਨੂੰ ਜਸ਼ਨ ਆਜ਼ਾਦੀ ਦੀ ਬਹੁਤ ਬਹੁਤ ਮੁਬਾਰਕ ਦੇਣਾ ਚਾਹਾਂਗੀ।
0: ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ।
2: ਮੈਸੇਜ ਵੀ ਦੇਣਾ ਚਾਹਾਂਗੀ ਕਿ ਅਸੀਂ ਸਿਰਫ ਅਗਰ ਮੈਂ ਉਰਦੂ ਮੇ ਬਾਤ ਕਰੂੰ ਤਾਂ ਸ਼ਾਇਦ ਮੈਂ ਈਜ਼ੀਲੀ ਆਪਣਾ ਮੈਸੇਜ ਸਬਕੋ ਦੇ ਸਕੂੰਗੀ।
0: ਜੀ ਜੀ, ਬਿਸਮਿਲ੍ਲਾ ਪਲੀਜ਼।
1: ਜੀ ਜੀ ਜੀ,
2: ਮੈਂ ਇਹ ਕਹਿਣਾ ਚਾਹੂੰਗੀ ਕਿ ਹਮ ਲੋਕ ਕਹਿੰਦੇ ਨਾ ਕਿ ਪਾਕਿਸਤਾਨ ਕੋ ਹਮਨੇ ਬਦਲਣਾ ਹੈ ਔਰ ਹਮਨੇ ਪਾਕਿਸਤਾਨ ਮੇ ਚੇਂਜ ਲੈ ਕੇ ਆਨੀ ਹੈ, ਤੋ ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਹਮ ਸਭ ਕੋ ਚਾਹੀਏ ਕਿ ਆਪਣੇ ਆਪ ਕੋ ਬਦਲੇ, ਹਮ ਆਪਣੇ ਆਪ ਕੋ ਠੀਕ ਕਰਨੇ ਕੀ ਜ਼ਿੰਮੇਦਾਰੀ ਲੈ ਲੈਣਾ, ਤੋ ਹਮਾਰਾ ਮਾਹੌਲ ਹਮਾਰਾ ਪਾਕਿਸਤਾਨ ਹਮੇਸ਼ਾ ਸਹੀ ਰਹੇਗਾ। ਹਮੇ ਚਾਹੀਏ ਕਿ ਹਮ ਦੂਸਰੋ ਕੋ ਬਦਲਨੇ ਕੀ ਖਾਤਿਰ ਖੁਦ ਕੋ ਚੇਂਜ ਕਰੇ, ਦੂਸਰੋ ਕੋ ਨਾ ਚੇਂਜ ਕਰੇ।
0: ਬਿਲਕੁਲ ਠੀਕ ਕਰੇ, ਬਿਲਕੁਲ ਠੀਕ ਕਰੇ। ਬਹੁਤ ਸ਼ੁਕਰੀਆ,
1: ਬਹੁਤ ਸ਼ੁਕਰੀਆ ਹਮਾਰਾ, ਆਪਨੇ ਕਾਲ ਕੀ।
2: ਜਹਾਂ ਤੱਕ ਆਪਕੀ ਔਰ ਮੇਰੀ ਆਵਾਜ਼ ਜਾ ਰਹੀ ਹੈ, ਸਭ ਕੇ ਲੀਏ ਬਹੁਤ ਸਾਰੀ ਦੁਆਏ ਔਰ ਜ਼ੈਨਬਾਪੀ ਕੇ ਲੀਏ ਬਹੁਤ ਸਾਰੀ ਬੈਸਟ ਵਿਸ਼ਿਜ਼। ਆਜ ਉਨਕੋ 18 ਸਾਲ ਹੋ ਗਏ ਹੈਂ।
1: ਜੀ ਜੀ, 18 ਸਾਲ ਹੋ ਗਏ ਹੈਂ, ਬਹੁਤ ਹੀ ਪਿਆਰੀ ਆਵਾਜ਼ ਹੈ ਔਰ ਬਹੁਤ ਹੀ ਮਾਇਨਾਜ਼ ਵੋ ਵੀ ਆਰਜ਼ ਹੈਂ ਔਰ ਸੀਨੀਅਰ ਆਰਜ਼ ਹੈਂ। ਥੈਂਕ ਯੂ ਸੋ ਮਚ ਹਮਾਰਾ।
0: ਅੱਛਾ ਜੀ, ਗੱਲ ਅਮਾਰਾ ਨੇ ਜਦੋਂ ਕੀਤੀ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆ ਰਹੀ ਸੀ, ਇੱਕ ਮੈਸੇਜ ਆ ਰਿਹਾ ਸੀ, ਇੱਕ ਰਿਕੁਐਸਟ ਆ ਰਹੀ ਸੀ। ਮੈਂ ਚਾਹੁੰਦਾ ਸੀ ਕਿ ਉਹ ਅਸੀਂ ਨਾ ਆਪਣੇ ਲਿਸਨਰ ਨਾਲ ਜ਼ਰੂਰ ਕਰੀਏ।
1: ਜੀ ਜੀ ਜੀ,
0: ਉਹਦੀ ਵਜ੍ਹਾ ਬਈ ਵਟਸਐਪ ਤੁਸੀਂ ਜਾਂ ਮੈਂ ਜਦੋਂ ਕੋਈ ਰਿਕੁਐਸਟ ਕਰਦੇ ਹਾਂ ਤਾਂ ਸਾਡੇ ਲਿਸਨਰ ਜਿਹੜੇ ਨਾ ਉਹਦੇ ਵਿੱਚ 88-90% ਜਿਹੜੇ ਨੇ ਉਹ ਅਮਲ ਵੀ ਕਰਦੇ ਨੇ।
1: ਬਿਲਕੁਲ ਬਿਲਕੁਲ।
0: ਅਤੇ ਅਸੀਂ ਚੌਂਕਿ ਪਾਕਿਸਤਾਨ ਨਾਲ ਮੁਹੱਬਤ ਕਰਦੇ ਹਾਂ।
1: ਜੀ ਜੀ,
0: ਅਸੀਂ ਪਾਕਿਸਤਾਨ ਦੀ ਤਾਮੀਰ ਦੇ ਵਕਤ ਨਹੀਂ ਸਾਂ, ਤਹਿਰੀਕ ਦੇ ਵਕਤ ਜਦੋਂ ਤਹਿਰੀਕ ਪਾਕਿਸਤਾਨ ਚੱਲੀ ਅਸੀਂ ਨਹੀਂ ਸਾਂ, ਕਰਾਰਦਾਦ ਪਾਕਿਸਤਾਨ ਕਰਾਰਦਾਦ ਮਕਾਸਦ ਦੇ ਵਿੱਚ ਵੀ ਅਸੀਂ ਸ਼ਾਮਿਲ ਨਹੀਂ ਸਾਂ। ਹੁਣ ਮੌਜੂਦਾ ਦੌਰ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਸੋਚਣਾ ਚਾਹੀਦਾ। ਮੁਸ਼ਕਿਲ 'ਚ ਕੋਈ ਨਹੀਂ ਜਾਣਾ, ਬਿਲਕੁਲ ਇੱਕ ਪਾਕਿਸਤਾਨ ਵਾਸਤੇ ਕੰਮ ਕਰਨਾ, ਅਤੇ ਅਸੀਂ ਇੱਕ ਕੰਮ ਕਰ ਸਕਦੇ ਹਾਂ ਕਿ ਇੱਕ ਬਸ਼ਰ ਦੋ ਸ਼ਜਰ। ਸ਼ਜਰਕਾਰੀ ਦਾ ਇਹ ਮੌਸਮ ਚੱਲ ਰਿਹਾ ਨਾ, ਤੇ ਜਿਹੜਾ ਵੀ ਬੰਦਾ ਹੈ, ਖਾਸ ਕਰਕੇ ਜਿਹੜੇ ਦਿਹਾਤਾਂ ਦੇ ਲੋਕ ਨੇ, ਉਹਨਾਂ ਦੇ ਵਾਸਤੇ ਤੇ ਮਸਲਾ ਹੀ ਨਹੀਂ ਹੈ, ਉਹ ਤਾਂ ਕਰ ਸਕਦੇ ਨੇ। ਲੇਕਿਨ ਜਿਹੜੇ ਸ਼ਹਿਰਾਂ ਦੇ ਵਿੱਚ ਨੇ, ਉਹਨਾਂ ਦੇ ਲਈ ਮੈਂ ਦੱਸ ਸਕਦਾ, ਬਲਾ ਉਹ ਕੀ ਕਰੇ, ਉਹ ਆਪਣੇ ਘਰ ਦੀ ਛੱਤ ਤੇ ਗਮਲਾ ਰੱਖਣ, ਉਹਦੇ ਵਿੱਚ ਹੋਰ ਕੁਛ ਨਹੀਂ, ਤੇ ਇੱਕ ਬੇਲ ਜਿਹੜੀ ਹੈ, ਕਿਸੇ ਵੀ ਮਿਸਾਲ ਤੌਰ ਤੇ ਕੱਦੂ ਹੈ, ਤੋਰੀ ਹੈ, ਟਿੰਡੇ ਹਨ, ਟਮਾਟਰ ਹੈ, ਭਿੰਡੀ ਹੈ, ਮਿਰਚ ਹੈ, ਅਗਰ ਇਹ ਉਹਦੇ ਵਿੱਚ ਬੀਜ ਰੱਖ ਦੇਣਗੇ ਨਾ ਤਾਂ ਉਹਦੀ ਪ੍ਰੋਪਰ ਕੇਅਰ ਕਰਦੇ ਰਹਿਣਗੇ, ਇਹਨਾਂ ਦੀ ਸਬਜ਼ੀ ਦੀ ਸਬਜ਼ੀ ਬਣ ਗਈ ਔਰ ਸਬਜ਼ੇ ਦਾ ਸਬਜ਼ਾ ਬਣ ਗਿਆ ਔਰ ਸਕੂਨ ਦਾ ਸਕੂਨ ਬਣ ਗਿਆ। ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਗ੍ਹਾ ਹੈ ਜਾਂ ਘਰ ਦੇ ਫਰੰਟ ਤੇ, ਉਹ ਇਹ ਕੋਈ ਵੀ ਫਲਦਾਰ ਦਰਖਤ ਜਿਹੜੇ ਨੇ ਆਪਣੇ ਘਰ ਦੇ ਸਾਹਮਣੇ ਲਾ ਲਵਣ, ਜਿਨ੍ਹਾਂ ਲਈ ਤਾਂ ਮੁਮਕਿਨ ਹੈ ਉਹ ਤਾਂ ਲਾਵਣ ਆਪਣੀ ਜ਼ਮੀਨਾਂ 'ਚ ਆਪਣੇ ਘਰਾਂ ਦੇ ਸਾਹਮਣੇ ਜਾਂ ਛੱਤ, ਜਿਨ੍ਹਾਂ ਲਈ ਮੁਮਕਿਨ ਨਹੀਂ। ਤਾਂ ਤੁਹਾਡੇ ਮੇਰੇ ਜਿਹੜੇ ਦੋਸਤ ਨੇ ਜਿਹੜੇ ਦਿਹਾਤਾਂ 'ਚ ਰਹਿੰਦੇ ਨੇ ਜਾਂ ਕਿਸੇ ਇਸ ਜਗ੍ਹਾ 'ਤੇ ਰਹਿੰਦੇ, ਉਹਨੂੰ ਇਹ ਕਵੇਣ ਕਿ ਪਲੀਜ਼ ਇੱਕ ਦਰਖਤ ਇੱਕ ਪੌਦਾ ਮੇਰੇ ਨਾਂ ਦਾ ਲਾ ਦਿਓ।
1: ਕਿਆ ਬਾਤ,
0: ਕਦੀ ਕਦੀ ਜਾਵਣ ਉਹਨੂੰ ਵੇਖਣ, ਉਹਨੂੰ ਮਿਲਣ, ਉਸ ਪੌਦੇ ਨਾਲ ਉਹਨਾਂ ਗੱਲਾਂ ਕਰਨ, ਉਹ ਇਹਨਾਂ ਦੀ ਮਲਕੀਅਤ ਬਣ ਜਾਵੇ, ਇਹਨਾਂ ਨਾਲ ਮਨਸੂਬ ਹੋ ਜਾਵੇ। ਤੁਹਾਨੂੰ ਪਤਾ ਕਿ ਪੌਦਾ ਲਾਉਣਾ ਜਿਹੜਾ ਇਹ ਸਦਕਾ ਜਾਰੀ ਹੈ,
1: ਬਿਲਕੁਲ ਬਿਲਕੁਲ।
0: ਉਹਦੇ 'ਚੋਂ ਪਰਿੰਦਾ ਖਾਏਗਾ ਤਾਂ ਵੀ ਨੇਕੀ, ਇਨਸਾਨ ਖਾਏਗਾ ਤਾਂ ਵੀ ਨੇਕੀ, ਅਗਰ ਉਹਦੇ ਕੋਈ ਸਾਇਦ ਥੱਲੇ ਬੈਠੇਗਾ ਤਾਂ ਵੀ ਨੇਕੀ, ਔਰ ਅਗਰ ਜਾਨਵਰ ਖਾਣਗੇ ਤਾਂ ਵੀ ਨੇਕੀ। ਇਹ ਸਦਕਾ ਜਾਰੀ ਹੈ, ਤੁਸੀਂ ਅਗਰ ਆਪ ਨਹੀਂ ਕਰ ਸਕਦੇ ਤਾਂ ਕਿਸੇ ਦੋਸਤ ਨੂੰ ਜ਼ਿੰਮੇ ਲਓ। ਜਿਵੇਂ ਅਸੀਂ ਬਾਕੀ ਉਧਾਰ ਮੰਗ ਲੈਂਦੇ ਹਾਂ, ਦਾਵਤ ਮੰਗ ਲੈਂਦੇ ਹਾਂ, ਦੁੱਖ ਸੁੱਖ 'ਤੇ ਚਲੇ ਜਾਂਦੇ ਹਾਂ, ਇੱਕ ਦੂਜੇ ਨੂੰ ਗਿਫਟ ਦੇ ਦਿੰਦੇ ਹਾਂ, ਇਹ ਵੀ ਤਾਂ ਅਸੀਂ ਕੰਮ ਕਰ ਸਕਦੇ ਹਾਂ। ਅੱਛਾ, ਅਗਰ ਅਸੀਂ ਰੇਡੀਓ ਪਾਕਿਸਤਾਨ ਦੇ ਵਿੱਚ ਜਾਈਏ, ਮੈਂ ਜ਼ਿਆਦਾ ਤੁਹਾਡੇ ਕੋਲ ਮਾਈਕ ਲੈ ਲਿਆ, ਇਹ ਯਾਦਗਾਰ ਬਾਗ ਹੈ ਜੋ ਯਾਦਬਾਗ ਜਾਈਏ, ਤਾਂ ਵੇਖੋ ਅੱਜ ਵੀ ਉਹ ਸ਼ਖਸੀਅਤ ਜਿਹੜੀਆਂ ਮਿੱਟੀ ਦੇ ਵਿੱਚ ਛੁਪ ਗਈਆਂ ਨੇ, ਜਿਹਨੇ ਕਬਰ ਨੇ ਜਿਹਨਾਂ ਨੂੰ ਆਪਣੀ ਗੋਦ ਦੇ ਵਿੱਚ ਛੁਪਾ ਲਿਆ, ਉਹਨਾਂ ਦੇ ਨਾਮ ਅੱਜ ਵੀ ਮੌਜੂਦ ਨੇ ਯਾਦਬਾਗ ਦੇ ਵਿੱਚ, ਅਗਰ ਅਸੀਂ ਜਾ ਕੇ ਵੇਖੀਏ। ਔਰ ਜਦੋਂ ਅਸੀਂ ਜਾਂਦੇ ਹਾਂ ਤਾਂ ਇੱਕ ਅਸੀਂ ਉਹ ਪੁਰਾਣੀ ਤਾਰੀਖ 'ਚ ਚਲੇ ਜਾਂਦੇ ਹਾਂ, ਉਹਨਾਂ ਦੇ ਕਾਰਨਾਮਿਆਂ ਵਾਲੇ ਪਾਸੇ ਚਲੇ ਜਾਂਦੇ ਹਾਂ, ਉਹਨਾਂ ਦੀ ਸ਼ਖਸੀਅਤ ਵਾਲੇ ਪਾਸੇ ਚਲੇ ਜਾਂਦੇ ਹਾਂ, ਅਤੇ ਜੇ ਅਸੀਂ ਅੱਜ ਜ਼ਿੰਦਾ ਹੈ ਅਸੀਂ ਆਪਣੇ ਲਈ ਇਹ ਕਰ ਲਈਏ, ਇਹ ਵੀ ਮੁਲਕ ਦੀ ਖਿਦਮਤ ਹੈ।
1: ਬਿਲਕੁਲ,
0: ਦੇਖੋ ਨਾ, ਸਾਡੇ ਮੁਲਕ ਦੀ ਆਲੂਦਗੀ ਵੱਧਦੀ ਜਾਂਦੀ
1: ਹੈ,
0: ਅਤੇ ਕਿਹਨਾਂ ਨੇ ਖਤਮ ਕਰਨੀ ਹੈ, ਉਹ ਦਰਖਤਾਂ ਨੇ ਖਤਮ ਕਰਨੀ ਹੈ, ਅਤੇ ਅਸੀਂ ਦਰਖਤ ਲਾਵੀਏ, ਔਰ ਅਸੀਂ ਬਾਈ ਸਾਡੇ ਕੋਲ ਮੌਜੂਦ ਨੇ, ਕਿਸੇ ਨੂੰ ਰਿਕੁਐਸਟ ਕਰ ਲਵੀ। ਮਸਲਾਂ ਤੁਸੀਂ, ਮੈਨੂੰ ਪਤਾ ਹੈ ਤੁਸੀਂ ਜਨਾਬ ਆਪਣਾ ਇੱਕ ਦੋਸਤ ਨੂੰ ਮੱਝਾਂ ਦਿੱਤੀਆਂ ਹੋਈਆਂ ਨੇ, ਉਹ ਪਾਰਟਨਰਸ਼ਿਪ 'ਤੇ, ਅਤੇ ਉਹ ਪਾਲੀ ਬੈਠੇ ਨੇ, ਅਤੇ ਜੇ ਤਾਂ ਮੱਝਾਂ ਰਖਵਾ ਸਕਦੇ ਹੋ ਤਾਂ ਇੱਕ ਪੌਦਾ ਵੀ ਤਾਂ ਲਵਾ ਸਕਦੇ ਹੋ।
1: ਬਿਲਕੁਲ ਐਸੀ ਹੈ, ਬਿਲਕੁਲ
0: ਹੈ ਨਾ, ਹੋ ਸਕਦਾ ਹੈ ਨਾ,
1: ਬਿਲਕੁਲ ਪੋਸੀਬਲ ਹੈ। ਬੜਾ ਅੱਛਾ ਜੋ ਹੈ ਆਪਣੇ ਕੰਕਲੂਡ ਕੀਆ, ਔਰ ਦਰਖਤ ਲਗਾਉਣ ਸੇ ਜੋ ਹੈ ਮਾਹੌਲ ਕੀ ਜੋ ਫਜ਼ਾ ਹੈ ਉਹ ਵੀ ਬਿਹਤਰ ਹੋਗੀ, ਔਰ ਆਉਣ ਵਾਲੀ ਨਸਲੋਂ ਕੋ ਵੀ ਛਾਓ ਜੋ ਹੈ ਉਹ ਮਿਲੇਗੀ, ਔਰ ਸਾਏ ਜੋ ਹੈ ਉਹ ਮਿਲੇਂਗੇ। ਮੇਰੇ ਖਿਆਲ ਸੇ ਕਮਰਸ਼ਲ ਬ੍ਰੇਕ ਹੈ, ਹਮ
0: ਕਮਰਸ਼ਲ ਬ੍ਰੇਕ ਲੈ ਲਓ, ਦੋ ਮੈਸੇਜ ਮੇਰੇ ਹੋ ਰਹੇ ਹਨ, ਤਲਖ ਜੇ ਔਖੇ ਜੇ ਹਨ, ਜਿਹੜੇ ਵੀ ਮੈਂ ਦੇਣੇ ਨੇ,
1: ਕੋਈ ਮਸਲਾ ਨਹੀਂ। ਕਮਰਸ਼ਲ ਬ੍ਰੇਕ, ਉਸਕੇ ਬਾਅਦ ਵਾਪਸ ਆਤੇ ਹੈ, ਔਰ ਫਿਰ ਯਹਾਂ ਸੇ ਗੁਫ਼ਤਗੂ ਕੋ ਆਗੇ ਲੈ ਕੇ ਚਲੇਂਗੇ।
3: ਵਕਤ ਹੋ ਚਾਹਤਾ ਹੈ ਕਮਰਸ਼ਲ ਬ੍ਰੇਕ ਕਾ। ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ, ਚਾਏ ਬਨੇ ਬਸ ਟਪਾਲ ਦਾਨੇਦਾਰ। ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ, ਚਾਏ ਬਨੇ ਬਸ ਟਪਾਲ ਦਾਨੇਦਾਰ। ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ, ਚਾਏ ਬਨੇ ਬਸ ਟਪਾਲ ਦਾਨੇਦਾਰ। ਪਾਕਿਸਤਾਨੀ ਕੇ ਦਿਲ ਕੀ ਪੁਕਾਰ, ਚਾਏ ਬਨੇ ਬਸ ਟਪਾਲ ਦਾਨੇਦਾਰ।

0: ਜੀ ਕੱਲ ਆ ਰਹੀਆਂ ਨੇ ਕਿ ਕੱਲ ਵੀ ਅਸੀਂ ਲੈ ਲਈਏ ਵਟਸਐਪ ਵੇਖੀਏ ਕਿ ਸਾਡੇ ਨਾਲ ਕੌਣ ਨੇ ਤੇ ਕੀ ਕਹਿੰਦੇ।
1: ਖੁਸ਼ ਆਮਦੀਦ ਕਹਿੰਗੇ ਸਭ ਕੋ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ।
0: ਬਿਸਮਿਲ੍ਲਾ ਕਰਾਂ, ਕੀ ਹਾਲ ਹੈ ਤੁਹਾਡਾ? ਜਸ਼ਨ ਆਜ਼ਾਦੀ ਮੁਬਾਰਕ ਹੋਵੇ ਤੁਹਾਨੂੰ।
2: ਖੈਰ ਮੁਬਾਰਕ, ਤੁਹਾਨੂੰ ਵੀ ਮੁਬਾਰਕ ਹੋਵੇ।
0: ਤੇ ਕਿਵੇਂ ਅੱਜ ਦਾ ਦਿਹਾੜਾ ਗੁਜ਼ਾਰਿਆ?
2: ਬਿਹਤਰੀਨ ਦਿਹਾੜਾ ਗੁਜ਼ਰਿਆ। ਬਾਲਾ ਬੱਚਿਆਂ ਨੇ ਬਥੇਰੇ ਬਾਜੇ ਬੂਜੇ ਵਗੈਰਾ ਬੱਚਿਆਂ ਨੇ ਮੇਰਾ ਬਾਗ।
0: ਕੋਈ ਅੱਛਾ ਪੈਗਾਮ ਤੁਸੀਂ ਕੀ ਦੇਣਾ ਚਾਹੁੰਦੇ ਹੋ? ਐਜ਼ ਅ ਲਿਸਨਰ ਤੁਸੀਂ ਕੋਈ ਪੈਗਾਮ ਦੇਣਾ ਚਾਹੋਗੇ ਆਪਣੀ ਕੌਮ ਨੂੰ? ਕੋਈ ਚੰਗਾ ਉਹ ਪੈਗਾਮ ਹੋਵੇ ਕਿ ਜਿਹੜਾ ਅੱਛਾ ਲੱਗੇ।
2: ਮੇਰਾ ਨਾਮ ਬਸ਼ੀਰ ਅਹਿਮਦ ਹੈਗਾ, ਨਿਮਕੋਲਾ ਚੁੰਬੀਆਂ ਬਰਸੀ ਤੋਂ ਗੱਲ ਕਰ ਰਿਹਾ
0: ਜੀ। ਜੀ
2: ਸ਼ਮਸੀ ਗਰੁੱਪ ਵੱਲੋਂ।
0: ਹਾਂ ਹਾਂ, ਭਾਈ ਮੈਂ ਅੱਜ ਕਰ ਰਿਹਾ ਵੈਲਕਮ ਬਿਸਮਿਲ੍ਲਾ, ਲੇਕਿਨ ਕੋਈ ਇਸ ਦਿਨ ਦੇ ਮੌਕੇ ਤੇ ਕੋਈ ਪੈਗਾਮ ਦੇਣਾ ਚਾਹੋਗੇ ਲਿਸਨਰ ਨੂੰ?
2: ਪੈਗਾਮ ਮੈਂ ਦੇਣਾ ਚਾਹੁੰਦਾ ਹਾਂ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ ਰਹੇਗਾ।
0: ਕੀ ਬਾਤ ਹੈ, ਬੜੀ ਸੋਹਣੀ ਗੱਲ ਕੀਤੀ, ਬੜੀ ਸੋਹਣੀ ਗੱਲ ਕੀਤੀ।
2: ਚੌਦਾਂ ਅਗਸਤ ਖਤਮ ਹੋ ਗਈ, ਰਾਤ ਦੇ 12 ਵਜੇ ਤੱਕ ਪਾਕਿਸਤਾਨ ਜ਼ਿੰਦਾਬਾਦ,
0: ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ,
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਕਾਲਰ ਜੋ ਹੈ ਹਮਾਰੇ ਸਾਥ ਮੌਜੂਦ ਰਹੇਗੇ, ਗਾਇਬ ਗਾਇ 042-111-0101 ਜੀ। ਅਸਲਾਮ ਅਲੈਕੁਮ
3: ਜੀ। ਵਾਲੇਕੁਮ ਸਲਾਮ ਸਾਥ ਦੇ ਮੋਹਤਰਮ, ਮੈਂ ਮਾਜ਼ਰਤ ਚਾਹਨਾ ਕਾਲ ਕੱਟੀ ਗਈ ਸੀ
1: ਜੀ। ਜੀ ਜੀ ਜੀ ਜੀ,
3: ਮਾਸ਼ਾਅੱਲਾ
0: ਹੁਣ ਫਿਰ ਕੱਟੀ ਜਾਣੀ ਹੈ, ਮੈਨੂੰ ਪਤਾ ਹੈ ਜੀ ਸ਼ਹਿਜ਼ਾਦ ਭਾਈ, ਫਿਰ ਕੱਟੀ ਜਾਣੀ।
3: ਤੁਸੀਂ ਬੁੱਝ ਲੈਂਦੇ ਹੋ।
0: ਅੱਛਾ ਸਰ, ਆਪਣੇ ਮਖਸੂਸ ਅੰਦਾਜ਼ ਦੇ ਵਿੱਚ ਪਾਕਿਸਤਾਨੀਆਂ ਨੂੰ ਜਸ਼ਨ ਆਜ਼ਾਦੀ ਮੁਬਾਰਕ ਆਖੋ। ਪਾਕਿਸਤਾਨ ਦੀ ਆਜ਼ਾਦੀ ਤਾਂ ਹੋਵੇ।
3: ਦੇਖੋ ਨਾ, ਆਪਣੀ ਚੱਚ ਦੀ ਜ਼ਬਾਨ ਦਾ ਫੈਸਲਾ ਵੇਖੋ, ਆਪਣੇ ਆਸੇ ਪਾਸੇ ਡਿੱਗੀਆਂ ਲਾਸ਼ਾਂ ਗਿਰ ਕੇ ਲੱਤ ਫੜਲਾ ਹੋਏ, ਨਰਾਜ਼ਗੀਆਂ ਨੀ ਪੈਦਾ ਕਰਨੀਆਂ, ਸੁਲਾ ਸਫਾਈ ਰੱਖਣੀ ਹੈ। ਉਹ ਜਿਹੜਾ ਸਾਡੇ ਬਲ ਮਹਿਲੀ ਅੱਖ ਚ ਦੇਖੇਗਾ, ਮੈਂ ਉਹਦੀ ਅੱਖ ਹੀ ਕੱਟ ਦਿਆਂਗਾ।
0: ਕੀ ਬਾਤ ਹੈ, ਕੀ ਬਾਤ ਹੈ, ਵਾਹ ਬਈ ਛਾ ਗਏ, ਬਹੁਤ ਸ਼ੁਕਰੀਆ,
1: ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।
0: ਅੱਲਾ ਹਾਫਿਜ਼, ਅੱਲਾ ਹਾਫਿਜ਼,
1: ਅੱਲਾ ਹਾਫਿਜ਼।
0: ਪੂਰੀ ਕੌਮ ਜਿਹੜੀ ਹੈ ਉਹ ਮੁਤਹਿਦ ਹੈ, ਔਰ ਪੂਰੀ ਕੌਮ ਦਾ ਆਪਸ ਵਿੱਚ ਮੁਹੱਬਤ ਹੈ, ਔਰ ਇੱਕ ਦੂਜੇ ਵਾਸਤੇ ਇਸਾਰ ਦਾ ਜਜ਼ਬਾ ਜਿਹੜਾ ਹੈ ਉਹ ਰੱਖਦੇ ਨੇ। ਪਾਕਿਸਤਾਨੀ ਜਿਹੜੇ ਨੇ ਸਾਡੀ ਰਵਾਇਤ ਦੇ ਵਿੱਚ, ਸਾਡੇ ਮਜ਼ਹਬ ਦੇ ਵਿੱਚ, ਸਾਡੇ ਇਸਲਾਮ ਦੇ ਵਿੱਚ ਕਿ ਅਸੀਂ ਇੱਕ ਦੂਜੇ ਨਾਲ ਹਮਦਰਦੀ ਕਰਨੀ, ਅਖੂਆ ਤੋਂ ਭਾਈਚਾਰਾ ਕਰਨਾ, ਔਰ ਵਾਕਈ ਉਸ 'ਤੇ ਅਸੀਂ ਕਾਇਮ ਵੀ ਆਏ, ਅਲਹਮਦੁਲਿਲਾ।
1: ਬੇਸ਼ੱਕ ਜੀ। ਇੱਕ ਔਰ ਕਾਲਰ ਹੈ ਹਮਾਰੇ ਸਾਥ ਜੀ, ਅਸਲਾਮ ਅਲੈਕੁਮ।
4: ਵਾਲੇਕੁਮ ਅਸਲਾਮ।
1: ਕੌਣ ਸਾਹਿਬ, ਕਹਾਂ ਸੇ ਬਾਤ ਕਰ ਰਹੇ?
4: ਮੈਂ ਅਦਰੀਸ ਬਾਤ ਕਰ ਰਹਾ ਹੂੰ, ਲਾਹੌਰ ਸੇ ਬਾਜ਼ਾਰ।
0: ਜੀ ਅਦਰੀਸ, ਅਦਰੀਸ ਭਾਈ
1: ਕੀ ਕਹਿਣਾ ਚਾਹੇਂਗੇ?
4: ਕੀ ਹਾਲ
1: ਹੈ? ਅੱਲਾ ਕਾ ਸ਼ੁਕਰ,
4: ਸਭ ਕੋ ਮੇਰੀ ਤਰਫ ਸੇ ਜਸ਼ਨ ਆਜ਼ਾਦੀ ਮੁਬਾਰਕ।
0: ਬਹੁਤ ਸ਼ੁਕਰ, ਖੈਰ ਮੁਬਾਰਕ ਆਪਕੋ ਵੀ
1: ਜੀ। ਜੀ
4: ਸਲਾਮ ਅਲੀ ਜੀ, ਸਭ ਕੋ ਸਪੈਸ਼ਲ ਸਲਾਮ।
0: ਬਹੁਤ ਸ਼ੁਕਰੀਆ ਭਾਈ, ਬੜੀ ਮਿਹਰਬਾਨੀ।
4: ਔਰ ਆਪਕੇ ਲਈ ਮੈਂ ਇਹ ਕਹੂੰਗਾ, ਬਟ ਸਾਹਿਬ ਆਪਕੀ ਜੋ ਸੀ ਆਵਾਜ਼ ਹੈ ਨਾ
1: ਜੀ ਜੀ,
4: ਉਹ ਆਰ ਜੇ ਮੁਸਤਫਾ ਸਾਹਿਬ ਹੈ ਨਾ
1: ਜੀ ਜੀ,
4: ਉਨਕੇ ਸਾਥ ਮੇ।
1: ਬਹੁਤ ਸ਼ੁਕਰੀਆ ਜੀ,
4: ਉਹ
0: ਇਹ ਕਲਾਸ ਵੈਲੋ ਨਾ ਆਪਸ ਵਿੱਚ।
4: ਹਾਂਜੀ, ਉਹ ਜੋ ਮਾਰੇ ਆਏ ਸੀ ਨਾ ਬਰਫੀ ਵਾਲੇ ਸਾਹਿਬ,
0: ਹਾਂ ਹਾਂ,
4: ਉਹ ਵੀ ਇਸੀ ਬਾਤ ਕਾ ਭਲੇਖਾ ਖਾ ਗਏ ਕਿ ਮੁਸਤਫਾ ਸਾਹਿਬ।
1: ਬਹੁਤ ਸ਼ੁਕਰੀਆ ਜੀ।
4: ਔਰ ਮੈਂ ਪੈਗਾਮ ਦੂੰਗਾ ਆਵਾਮ ਕੋ ਕਿ ਇਹ ਜੋ ਹਮ ਜਸ਼ਨ ਆਜ਼ਾਦੀ ਮਨਾਏ ਜੋਸ਼ੋ ਗਰੋਸ਼ ਸੇ ਮਨਾਏ, ਹਮ ਵੀ ਮਨਾਤੇ ਰਹੇ, ਬਹੁਤ ਅੱਛਾ ਟਾਈਮ ਗੁਜ਼ਰਤਾ ਹੈ, ਬਹੁਤ ਅੱਛਾ ਇੰਜੋਇਮੈਂਟ ਹੋਤੀ ਹੈ, ਲੇਕਿਨ ਜੋ ਹਮ ਬੱਚੋਂ ਕੋ ਬਾਜੇ ਲੈ ਕੇ ਦੇਖ ਗਲੀ ਮੇਂ ਛੋੜ ਦਿੱਤੇ ਹੈ ਨਾ, ਉਸਕੇ ਲੀਏ ਹਮੇ ਯੇ ਇੰਤਜ਼ਾਮ ਕਰਨਾ ਚਾਹੀਏ ਕਿ ਆਪਣੇ ਬੱਚੋਂ ਕੋ ਲੈ ਕੇ ਕਿਸੀ ਸ਼ਹਿਰ ਤਫਰੀਹ ਵਾਲੇ ਮੁਕਾਮ ਪੇ, ਜੈਸੇ ਓਪਨ ਏਰੀਆਜ ਮੇਂ ਯਾ ਕਿਸੀ ਪਾਰਕ ਮੇਂ
0: ਜੀ ਜੀ,
4: ਵਹਾਂ ਪੇ ਲੈ ਕੇ ਜਾਏ, ਵਹਾਂ ਬੱਚੋਂ ਕੋ ਬਾਜੇ ਪਕਾਏ ਲੋ, ਸਾਰਾ ਦਿਨ ਬਚਾਤੇ ਰਹੋ।
0: ਚਲੋ ਕੋਈ ਗੱਲ ਨਹੀਂ, ਵੈਸੇ ਤੁਹਾਡਾ ਮੈਸੇਜ ਬਹੁਤ ਅੱਛਾ ਹੈ, ਬੜਾ ਅੱਛਾ ਪੈਗਾਮ ਹੈ, ਤੇ ਜੇਕਰ ਨਹੀਂ ਗਏ ਤੇ ਇੱਕ ਦਿਨ ਤੁਸੀਂ ਬਰਦਾਸ਼ਤ ਕਰ ਲਓ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ।
4: ਨਹੀਂ ਨਹੀਂ, ਹਮ ਤਾਂ ਬਰਦਾਸ਼ਤ ਕਰ ਰਹੇ, ਹਮ ਤਾਂ ਖੁਦ ਵੀ ਜਾਂਦੇ ਹਾਂ ਨਾ,
0: ਫੜੇ ਗਏ ਫੜੇ ਗਏ,
4: ਹਮਾਰੇ ਆਪਣੇ ਬੱਚੇ ਵੀ ਜਾਂਦੇ ਹੈ।
1: ਕੀ ਬਾਤ ਹੈ, ਚਲੋ ਚਲੇ, ਬਹੁਤ ਸ਼ੁਕਰੀਆ ਜੀ।
4: ਇਹ ਕਹਿ ਰਹਾ ਹੂੰ ਕਿ ਜੋ ਘਰੋਂ ਮੈਂ ਬਿਮਾਰ ਹੋਤੇ ਹੈ, ਉਨਕੇ ਲਈ ਤਾਂ ਥੋੜੀ ਸੀ ਮਤਲਬ
0: ਯਕੀਨਨ ਉਹਨਾਂ ਦੇ ਸਕੂਨ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ।
4: ਹਾਂਜੀ, ਉਹ ਤਾਂ ਜ਼ਰੂਰੀ ਹੈ।
1: ਬਹੁਤ ਸ਼ੁਕਰੀਆ ਜੀ,
4: ਸਭ ਵਾਲੋਂ ਕੋ ਮੇਰਾ ਸਲਾਮ, اللہ پاک سب کو خوش رکھے
0: آمین
4: اور ہمارے ملک کو ہمیشہ سلامت
0: رکھے آمین جی. آمین بہت شکریہ
1: تھینک یو سو مچ
0: لو جی یہ محبت جی عوام دی ملک دے نال اے جذبہ جی انہاں دے ویسے ہی سن لو انہاں دے جذبات ویکھ لو
1: ایک اور کالر جی ہمارے ساتھ موجود ہیں جی السلام علیکم
5: وعلیکم السلام السلام علیکم جی
0: وعلیکم السلام کون سونے تے منمونے ویر نے ساڈے نال
5: بابر علی فرام ملکن سوات
0: بابر علی بابر علی کیسے ہیں
5: خیریت جی آپ سنائیں ٹھیک ہو
0: پروگرام کیسا لگ رہا ہے
5: بالکل جی آپ کا پروگرام تو میں بہت سن رہا ہوں 101 تو میں بہت زیادہ سن رہا ہوں
0: ٹھیک ہو گیا
5: ویسے بہت اچھا پروگرام اس کی میں اردو سیکھتا ہوں ابھی آپ کے ساتھ آپ پنجابی بول رہے ہیں تو میں کبھی کبھی آپ کو کال کرتا ہوں یہ میں کہتا ہوں یہ پنجابی بھی
0: تو کیا میسج دیتے ہیں آج کے دن کے حوالے سے
5: بس میرا میسج یہ ہے کہ پاکستان دنیا کا واحد وہ اسلامی ملک ہے جس کے پاس یہ کلمے کی طاقت ہے کہ لا الہ الا اللہ محمد رسول اللہ
1: بے شک بے شک
5: اور جب تک یہ کلمہ زبانوں پر ہے تو بس
0: زبانوں اور سینوں میں جب تک رہے گا
1: بے شک
5: سینوں میں بھی ہے جی اور بس پاکستان زندہ باد کا نعرہ جو ہے یہ تو ہمارے انسانوں کیا جانوروں کے زبانوں میں پی بھی یہ نعرہ ہے
0: کیا بات ہے کیا بات ہے بڑی
5: کیونکہ ہم نے اپنے طوطا پالا ہے تو اس کو بھی ہم نے سکھا ہے
0: کیا بات ہے اور ویسے مزہ آتا اگر آپ لائیو آپ ہمیں سناتے نا طوطے کی آواز تو اور مزہ آتا بہرحال بہت شکریہ
5: گھر میں ہوتا ہے بھائی جو میں تو باہر آیا تھا وہ جشن منانے ابھی میں گھر میں بعد میں جاؤں گا
1: کیا بات ہے جشن منا رہے مالاکنڈ میں آپ
5: یہ سر جی بات سنو یہ لوگ جو ہے نا لوگ جب لندن جاتے ہیں فخر کرتے ہیں کہ ہم لندن گئے تھے لندن سے تو اچھا ہمارا سواد جو ہے پاکستان کا لندن ہے جی
0: بھائی پاکستان دنیا کا خوبصورت ترین ملک ہے زرخیز ترین ملک ہے پاکستان وہ ملک ہے جس میں چار موسم ہیں پاکستان وہ ملک ہے جس میں ہر طرح کے پھل اور سبزیاں موجود ہیں پاکستان وہ ملک ہے جس میں ہر طرح کا خطہ اور زمین موجود ہے
1: اور پاکستان کے پاس جو ہے وہ چھ یا پانچ کے قریب بلند ترین چوٹیاں بھی ہیں
5: آج بالکل اور یہ سواد جو ہے نا یہ پاکستان کا لندن ہے
0: بالکل ایسا بالکل اس لندن میں دعوت دینا کبھی ہمیں بھی آنے کی
5: آ جائیں جی ہم مہمان نوازی کریں گے آ جائیں بالکل
0: آپ لوگ مہمان نواز بہت اچھے ہوتے ہیں یہ ہمیں پتہ ہے
5: بالکل ہم تو مہمان نواز ہیں جی کریں گے آپ کی مہمان نوازی کریں گے
0: جزاک اللہ جی کریں گے
1: بہت شکریہ جی بہت شکریہ مالاکنڈ سے کال کرنے کے لیے ہمیں پورے پاکستان میں مالاکنڈ سوات لاہور کراچی ایک اور کالر ہے ان سے بھی بات کر لیتے ہیں غلام علی جاوید صاحب
0: جی بسم اللہ السلام علیکم وعلیکم السلام نہیں ذرا جان پا کے بولو نا
1: پتہ چلے کہ آج جشن آزادی کا دن ہے
6: السلام علیکم
0: وعلیکم السلام میرے سونے ویر کون نے ساڈے نال
6: جی محمد عثمان لاہور سے
0: جی عثمان بھائی
1: کیا کہنا چاہیں گے
6: جی سب سے پہلے تو آپ کو جشن آزادی مبارک
0: ہو خیر مبارک خیر مبارک
6: میں اصل میں نا ایک پیغام دینا چاہوں گا
0: جی جی
6: تو ابھی میں خود مینارے پاکستان کی بیک سائڈ پہ رہتا ہوں
1: جی جی
6: میں ابھی تھوڑا سا باہر گیا ہوں تو لوگ نا احترام نہیں کرتے فیملیوں کا یہ گاڑی میں
0: کچھ نہیں احترام کرتے ہیں وہ رش کی وجہ سے یا جلدی کی وجہ سے کچھ چیزیں اگنور ہو جاتی ہیں ایسا نہیں ہے احترام تو کرتے ہیں یہ تو ہماری مسلمانوں کی پاکستانیوں کی روایت ہے
1: بالکل ایسی
6: بات ہے چھوٹی کچھ نا ایک کہتے ہیں
1: نا کہ ایک مچھلی پورے پانی کو گندا کرتی ہے بس وہ دیکھیں نا ہم نے نیگیٹو چیزوں کو آج اجاگر نہیں کرنا ہم نے آج پازیٹیویٹی رہنے ٹھیک ہے انشاءاللہ معاملات بہتر ہوں گے ایسی کوئی بات نہیں ہے
0: کچھ چیزیں ہو جاتی ہیں لیکن چیزیں اگنور بھی کرنا ہوتا ہے
1: اگنور کرنا ہوتا ہے کچھ چیزوں کو ہم نے اور ایسی کوئی بات نہیں ہے اور آج ہمارا خوشی کا دن ہے آج آپ یوم آزادی کے حوالے سے کوئی میسج دینا چاہیں
6: جی جی ان کے واجے میں جاؤں گا ہی
1: بہت شکریہ جی بہت شکریہ جی بہت شکریہ کھل کے باجے بجاؤ آج آزادی مناؤ ایک اور کالر ہے جی السلام علیکم
7: وعلیکم السلام
0: اتنا سیریس ہو کے کون بولتا پیا ہے جی شہزاد بھائی بسم اللہ کریے کو کھانا کھونا نہیں لبیا بھائی ایڈی جان کا نہیں آواز
7: سب کچھ کھایا پیا
0: ہاں تو پھر خوش ہو کے بولو نا تو کی پیغام دینا چاہتے ہو آج دے والے نال
7: فیصلہ
0: بات کر رہے ہیں جی میں صدقے جاواں شکر ہے ٹوکیو مارنی سی نا مہربانی
7: और मसला है कि अपना पाकिस्तान बहुत प्यारा मुल्क है, हमें मिला बड़ी कुर्बानियों के बाद, हमें इसकी कदर करनी चाहिए और अपने आप को संभालना चाहिए और मसला जितना हो सके आदमी को इस पाकिस्तान के लिए कुछ ना कुछ करना चाहिए।
1: बेशक जी, बहुत शुक्रिया जी, आपका पैगाम आ गया, बहुत शुक्रिया जी। और जी कॉलर्स का जो है सिलसिला वो जारी उस सारी है, हमारे साथ एक और कॉलर मौजूद है, उनसे बात करेंगे जी। अस्सलाम वालेकुम।
8: अस्सलाम वालेकुम।
0: वालेकुम अस्सलाम
8: सर, क्या हाल है? ठीक,
0: अल्लाह दा करम, तुसी सुनाओ।
8: बस वाह जी, शुक्र अल्लाह दा, ठीक।
0: ते कैसा लग रहा प्रोग्राम, ते की कहना चाहते हो आज दे हवाले नाल, ते अपना नाम भी दसो।
8: चस्तारी
0: चस्तावनी आ बैठा जो मैं आप
1: हूं क्या करो इसका। हाय हाय हाय सर, सारी लाइमलाइट आप ले जाने आज।
0: आ वेखने शरीकन अग लगदी
1: नहीं नहीं नहीं सर, आपके
8: तीन जानो आगे चलदी जी गल हुई तोडे ना गुलाम अली साहब,
0: जी जी
8: मजा नहीं आया, लेकिन हुन जेड़ा मजा आ रहा ना, मैं
0: क्या बात है। चलो बहुत शुक्रिया, लेकिन आज दे दिन दे वाले की कहोगे, अजे तक तुसी अपना नाम ही नहीं दसिया।
8: शहरी रंग में लाहौर।
0: हां शहरी शहरी
8: उसे तुसी समोसा खा रहे सरकार,
0: मैं ना दसो किसी नु, चुप करो,
1: चुप किसी को नहीं बताना।
0: मैं किसी को और कुल जा खावना है और आखना है पर मैंने भूख बड़ी लगी होगी, तुसी सारा ही बांडा बांध छड्या है शहरी, हुन मैं किसी पासे दा नहीं रहा।
8: प्रोग्राम करना है ना जी?
0: हां हां
8: प्रोग्राम इतवार नु करना है ना
0: जी? करना है।
1: चले बहुत शुक्रिया जी शहरी साहब, आपने कॉल की और आपने सबको बता दिया कि गुलाम अली जबर साहब,
0: हालांकि मैं दो पासू जाके खाना एक कह के एक मेरी भूख बड़ी लगी।
1: एक और कॉलर हमारे साथ मौजूद है, उनसे बात करेंगे जी। अस्सलाम वालेकुम।
9: जी वालेकुम अस्सलाम, क्या हाल है आरम भाई?
1: अल्हम्दुलिल्लाह मैं ठीक ठाक, कौन कहाँ से बात कर रही है?
9: जी लाहौर से आरम बात कर रहे हैं। सुनने वालों को सलाम और आजादी मुबारक सबको, और गुलाम भाई को भी
0: खैर मुबारक, बहुत शुक्रिया
9: जी। वो मेरी कॉल ड्रॉप हो गई थी पहले,
0: कोई गल नहीं, कोई गल नहीं
9: जी। सुनने वालों को सलामत सलामत रहे, आजादी सबको मुबारक हो, और आपकी जल्द से थोड़ा सा मुझे गुनगुनाना है मेरी नमी।
0: जी जी जी जल्दी जरा।
9: दिल की हिम्मत वतन, अपना जज्बा वतन, सीधा मन की सच्ची लगन, सीधा रास्ता वतन, खाई है ये कसम, खाई है
0: क्या बात है, क्या बात है।

0: अरे जनाब गलबात की है कुछ लोग जो ना बड़ी जल्दी सीरियस हो जाते हैं, बंदा मजाक भी नहीं कर सकता यार। देखो यार दौर आ गया अरम भट्ट साहब, मैंने दसो यार
1: दौर आ गया, लेकिन
0: अरम यार अगर आप पंजाबी बोले ना भी बड़ा मजा आया कसम यार।
1: मैं कोशिश कर सकता नहीं, मेरी इन पंजाबी कोई चंगी नहीं
0: यार, सुने
1: मजाक नु आजकल लोग ज्यादा सीरियस ले
0: यार। बंदा उन्हें तो कोई कहे यार यार मजाक ना तेन खवावगा तो बंदा पक्का हो जाए, दो घंटे शो करने के बाद भी बंदा कहे यार मैं पिज्जा लभना, मैं हुण नहीं जाना भरा तू मैं पिज्जा खवाना
2: तो भाई जान दो घंटे और मैं गड्डी है तुम्हारे नाल रह सकदा है कि केड़ी गल है तुसी खर्ची मुक गई तुम्हारी गल मुकी बड़े बेली उधार चावना शुरू कर दे होम मिनिस्ट्री दे होश ठिकाने आ जा आपे सदेसी फोन करे
0: दो दिन जो आ जा गंडे ते टमाटर नहीं कर पहुंचे ना फिर उन्होंने कहने नहीं भाई आ जाओ जी आ जाओ नहीं
1: सोहनी
2: जिंदगी गुजारनी होवे ना थल्ले लगना पैंदा
0: भाई जान, ये घर घर की कहानी है भी ना तुसी छुपे हो तुहाडे घर की भी यही कहानी है।
1: मैं हले तक होया नहीं, मैनूं तजुर्बा नहीं होया
0: हले तुसी यानी हले तुसी बेगम नु प्यारे नहीं हुए?
1: नहीं नहीं अल्हम्दुलिल्लाह।
0: अच्छा चलो अल्लाह करे छेती छेती प्यारे हो जा,
2: जल्दी प्यारे हो जा वो ते असी जाके उते घूम मेर मारिए नाल है
0: फिर तोडा अगर बेगम नु प्यारा हो ना पीछे हाल देख लो।
1: हां जी हां जी
2: हां फिर शक्ल मेरी वर्गी हो जा। हां जी थोड़ा जा वॉल्यूम जड़ा ने घट करो ना, ज्यादा आवाज फटदी नहीं पई।
0: नहीं नहीं सर बिल्कुल ठीक है,
1: आवाज ठीक आ रही है।
0: आवाज तुसी अपनी घटा लो ना, ओ तो घटान दियो
2: भाई, आज मुफ्त दा माल खादो है, आज तो आवाज निकलदी रस। हां
0: नहीं हले मुफ्त दा माल खाना है
2: भाई जान, त्रै थारू खादा है
0: खा बैठे हो
2: ओ भाई जान, आज तो माल बड़ा सट्टिया मैं।
0: अरे वाह
1: दो पार्टियां और भुगतान,
2: मैं तो ये मौके ताड़ी पे दूं दूं।
0: क्या बात है जनाब,
2: मेरा थैला नहीं पे वेंदे बैग मेरा।
0: एक मुंडा गड्डी च बाहर निकल के ना वाजा पां करन डिया, उधर ना एक मोटरसाइकिल वाला जा रहा, उन्हें उधर कंध के पां उन्हें छिक्की जोर दी चंड मारी,
2: उन्हें क्या कर छा
0: जोर दी उन्हें चंड मारी, कहता वीर अज तो 14 अगस्त तेरी मेहरबानी है कि गल हुई, उन्हें क्या तेन अकल ही मन। तो मैं जो हमारे सुनने वाले उन्हें बताते चले, अगर तेन वाजा बजाने शौक है ख्याल करी कोई चंड भी मार सकता है जी। तो गुलाम अली साहब किनिया चंडा खादिया ने अच मेरे मतलब किन्ने वाजे बजाए?
2: नहीं मैं अदील तू खुद था अदील तू पुछो एक गल।
0: अच्छा अदील साहब दा
2: हां अदील दा ही नहीं,
0: ये जो भी किता पुठा ही काम किता, कदी इन्हें चंगा काम नहीं किया, ये को मैंने बड़ी उम्मीद है कदी चंगा
2: नहीं,
0: काम
2: चंगा कर दो ना तो घर वागो ना ही बैठा है, यकीन है।
0: कॉफी बड़ी जबरदस्त
1: पिलाते, कॉफी बहुत जबरदस्त पिलाते हैं,
2: मैंने डराया जाने काफी कौड़ी होंगी हो, मैं आके मुड़ मैं काई नु पीनी।
0: अच्छा जी मैं अपने सुनने वाले नु दसदा चला, प्रोग्राम ते साडा उर्दू दे पंजाबी ते शुरू हो गए ते गुलाम अली साहब
2: दा दिहाड़ा आजादी दा दिन है, आज कोई ने को जांदा
0: सारी
2: आजादी भाई सारी आजादी आज तो ना जेड़ा ऑनलाइन नु चलान करन दे नो भी मार।
0: अच्छा मैं वेखिया लोगों ने हेलमेट भी नहीं पाया, लेकिन सर लेकिन लेकिन मसला है वे कि अगर हेलमेट नहीं पानी को कैमरे तो चल रहे ना, कैमरे कड़ा बंद हुए
2: आज कोई नहीं चलान
0: नहीं
2: आजादी के दिहाड़े कोई
0: नहीं चलान भी नहीं है
2: नहीं आज कोई नहीं, ओदी वजह मैं माई इशारे से साइकिल एक पासे करके खलो रहे हूं, वो मिनट रे फक वाल्टन आके लग गया ने, आज कोई नहीं रोला मैं तब चाया भाज पियो भाई।
0: साइकिल कितने खिला रही हूं?
2: नहीं हूं तो साइकिल पर और खड़ी है।
0: अच्छा पार्किंग से खिला रही है?
2: नहीं वो मैं नाल ना उधर लायो है जंजीर जी को बन के आया।
0: हां जंजीर लाई है?
2: जंजीर लाई
0: बड़ी मेहरबानी खैर
2: है ताला भी है
0: बहुत जरूरी
2: वो यार मैं देखा चाबी पता नहीं किधर गई मैं भूल गया मैं चाबी किधर जंजीर वाली है साइकिल मेरे साइकिल आ रहे
0: हैं जनाब साइकिल ते जनाब कश्मीर तक गए ने।
1: अच्छा
0: हां बॉर्डर नहीं है जेड़ा साडा वो चाइना बॉर्डर ओथों तक
2: दो बार इधर पंचर भी हो गया
0: साइकिल नहीं वो पंचर ते फिर नाल नाल होंदा ना मेरी जान मेरी। अच्छा जी पिछली जेड़ी आजादी सी ना ए भाई होरी जेड़े ने ना साडे सीधा चाइना बॉर्डर तक गए ने।
1: अच्छा
0: हां इन्होंने वतन नाल मोहब्बत है ना
1: मोहब्बत
0: इन्होंने के साइकिल ते पाकिस्तान एक्सप्लोर करना
2: पूरे राज में वेंदा के कितना अखरोट नजर आवे त्रोड़ के लेवण नहीं नजर आ।
0: ਅੱਛਾ ਕੈਸਾ ਰਿਹਾ ਸਫ਼ਰ ਤੁਹਾਡਾ?
1: ਸਫ਼ਰ ਬੜਾ ਚੰਗਾ,
0: ਸਾਈਕਲ ਵਾਲਾ ਸਹੀ ਰਿਹਾ?
2: ਮਹਿਮਾਨ ਨਵਾਜ਼ ਬੜੇ ਸਾਡੇ ਪਾਕਿਸਤਾਨੀ,
0: ਕਿਆ ਬਾਤ!
2: ਜਿੱਥੇ ਮੈਂ ਦੱਸਿਆ ਨਾ ਜਾਂ ਉਹਨਾਂ ਨੂੰ ਪਤਾ ਲੱਗਾ ਵੀ ਆਹ ਤਾਂ ਸਾਈਕਲ ਤਾਂ ਚਾਈਨਾ ਜਾਊ ਹੈ, ਹਰ ਬੰਦੇ ਇੱਜ਼ਤ ਕੀਤੀ, ਗਿਫਟ ਦਿੱਤੇ, ਨੂੰ ਖਿਆਲ ਕੀਤਾ. ਇੱਕ ਤਾਂ ਉੱਥੇ ਮੈਂ ਬਾਬਾ ਟਕਰੇ ਹੋ ਸਕਿਆ, ਪੁੱਤਰ ਥੱਕ ਗਿਆ, ਤੈਨੂੰ ਮੈਂ ਦਬਾਸ਼ ਬਾ ਦੇ. ਮੈਂ ਆਖਿਆ ਨਹੀਂ, ਮੈਂ ਬੜਾ ਠੀਕ ਠਾਕ. ਜਿੱਥੇ ਮੈਂ ਰੁਕਾਂ ਉੱਥੇ ਖਾਣੇ ਵੀ ਲੱਭੇ ਨੇ, ਰੋਟੀ ਪਾਣੀ ਵੀ ਲੱਭਿਆ, ਇਤਰਾਮ ਇੱਜ਼ਤ ਵੀ ਲੱਭੀ. ਪਾਕਿਸਤਾਨੀ ਚੰਗੇ ਹੀ ਨੇ.
0: ਕਾਲਰ ਲੈਣੇ
2: ਲੈ ਲਵੋ
0: ਫਿਰ. ਬਾਬਾ ਜੀ ਤੁਹਾਡੇ ਕੋਲ ਪੁੱਛਣੇ ਤੁਹਾਡੇ ਵਕਤ ਦੀਆਂ ਗੱਲਾਂ. ਆਜ਼ਾਦੀ ਦੇ ਵਕਤ ਉਹ ਕੀ ਹਾਲਾਤ ਸਨ, ਕੀ ਮਾਮਲਾ ਸੀ?
2: ਮਤਲਬ ਮੈਂ ਉਸ ਉੱਤੇ ਗਦਰ ਦੇ ਵਿੱਚ ਸ਼ਾਮਿਲ ਹਾਂ?
0: ਨਹੀਂ, ਉਹ ਮੈਂ ਦੱਸਾਂਗਾ ਨਾ ਲੋਕਾਂ ਨੂੰ. ਅਸਲਾਮ ਵਾਲੀਕੁਮ ਜੀ.
3: ਜੀ ਵਾਲੀਕੁਮ ਅਸਲਾਮ ਰਹਿਮਤੁਲਾ ਬਰਕਾਤੁ.
0: ਜੀ ਕੌਣ ਸਾਹਿਬ ਹਮਾਰੇ ਸਾਥ?
3: ਸਰ ਹਾਫਿਜ਼ ਅਬਦੁਲ ਰਹਿਮਾਨ, ਜ਼ਿਲ੍ਹਾ ਮੁਲਤਾਨ, ਤਹਿਸੀਲ ਸ਼ੁਜਾਬਾਦ ਸੇ ਆਰਜ਼ ਕਰ ਰਹਾ ਹੂੰ.
0: ਕਿਆ ਬਾਤ ਹੈ ਹਾਫਿਜ਼ ਸਾਹਿਬ, ਆਪ ਤੋ ਹਮਾਰੇ ਜੋ ਆਜ ਕੇ ਮਹਿਮਾਨ ਹੈ ਨਾ, ਇਨਕੇ ਕਰੀਬ ਕਰੀਬ ਕੇ ਹੈ ਇਲਾਕੇ ਕੇ.
3: ਅੱਛਾ,
0: ਆਪਕੋ ਪਤਾ ਹੈ ਯੇ ਬਾਬਾ ਜੀ, ਯੇ ਬਾਬਾ ਜੀ ਜੋ ਇਸ ਵਕਤ ਹਮਾਰੇ ਸਾਥ ਹੈ ਨਾ, ਇਨਕਾ ਵੀ ਇਲਾਕਾ ਆਪਕੇ ਕਰੀਬ ਕਰੀਬ ਹੀ ਹੈ. ਜੀ ਕਿਆ ਕਹੇਂਗੇ ਹਾਫਿਜ਼ ਸਾਹਿਬ?
3: ਮੈਂ ਯਹੀ ਕਹੂੰਗਾ, ਇਨਸਾਨ ਦੇਖੋ ਪਾਕਿਸਤਾਨ ਬਣਾ ਹੈ, ਯੇ ਪਾਕਿਸਤਾਨ ਕੋ ਹਮਨੇ, ਪਾਕਿਸਤਾਨ ਲੋਕ ਤੋ ਕਹਤੇ ਨੇ ਪਾਕਿਸਤਾਨ ਕੋ, ਪਾਕਿਸਤਾਨ ਨੇ ਕਿਆ ਕੀਆ? ਮੈਂ ਕਹਤਾ ਹੂੰ ਪਾਕਿਸਤਾਨ ਨੇ ਬਹੁਤ ਕੁਛ ਦਿਆ ਹੈ, ਲੇਕਿਨ ਇਨਸਾਨ ਨੇ ਕੁਛ ਲਿਆ ਵੀ ਨਹੀਂ ਹੈ.
0: ਆਪਨੇ ਪਾਕਿਸਤਾਨ ਕੋ ਕਿਆ ਦਿਆ ਹੈ ਨਾ, ਯੇ ਵੀ ਤੋ ਸਵਾਲ ਹੈ ਨਾ.
3: ਹਾਂਜੀ, ਪਾਕਿਸਤਾਨ ਨੇ ਪਾਕਿਸਤਾਨ ਕੋ ਸਭ ਕੁਛ ਦਿਆ ਹੈ, ਲੇਕਿਨ ਨਹੀਂ ਦਿਆ, ਇਨਸਾਨ ਹੀ ਨਹੀਂ ਦਿਆ. ਇਨਸਾਨ ਕੇ ਅੰਦਰ ਅਦਾਵਤ ਹੈ, ਬੁੱਧ ਹੈ, ਯਹੀ ਭਰਾ ਹੁਆ ਹੈ ਬਸ. ਔਰ ਬਾਤੇਂ ਕਰਨੇ ਵਾਲੇ ਬਹੁਤ ਹੈ, ਲੇਕਿਨ ਦੇਖੋ ਪਾਕਿਸਤਾਨ ਐਸੇ ਨਹੀਂ ਮਿਲਾ, ਪਲੇਟ ਪਲੇਟ ਭਰ ਕੇ ਨਹੀਂ ਮਿਲਾ ਪਾਕਿਸਤਾਨ. ਇਸ ਦੇ ਉੱਪਰ ਕਾਫੀ ਸਾਰੇ ਸ਼ਹਾਦਤਾਂ ਹੋਈਆਂ ਨੇ.
0: ਇਸ ਵਿੱਚ ਕੋਈ ਸ਼ੱਕ ਨਹੀਂ ਜੀ, ਪਾਕਿਸਤਾਨ ਬੜੀ ਕੁਰਬਾਨੀਓ ਕੇ ਬਾਅਦ ਹਮਨੇ ਹਾਸਿਲ ਕੀਆ ਹੈ, ਔਰ ਇਸਕੀ ਕਦਰ ਜੋ ਹੈ ਨਾ ਹਮੇ ਕਰਨੀ ਚਾਹੀਏ. ਬਹੁਤ ਸ਼ੁਕਰੀਆ ਹਾਫਿਜ਼ ਸਾਹਿਬ, ਥੈਂਕ ਯੂ, ਸਲਾਮਤ ਰਹੇ.
3: ਤਮਾਮ ਦੋਸਤਾਂ ਨੂੰ ਸਲਾਮ.
0: ਵਾਲੇਕੁਮ ਸਲਾਮ ਜੀ. ਅੱਛਾ ਜੀ, ਮੈਂ ਉਹ ਤੁਹਾਡੀਆਂ ਗੱਲਾਂ ਦੇ ਅੰਦਰ ਨਹੀਂ ਬਾਬਾ ਜੀ, ਤੁਸੀਂ ਜਾ ਨਹੀਂ ਸਕਦੇ, ਅੱਜ ਆ ਭੁੱਲ ਜਾਓ,
2: ਇਥਾਂ ਹੀ
0: ਆਰਡਰ ਕੀਤਾ.
2: ਨਹੀਂ ਹੋ ਜਾਂਦਾ,
0: ਹਾਂ ਬਾਬਾ ਜੀ ਆਰਡਰ ਕੀਤਾ ਦਾ.
2: ਨਹੀਂ ਉਹ ਮੇਰੇ ਜ਼ਹਿਨ ਚ ਹੋਣਾ ਹੀ ਪਿਆਉਂਦਾ ਹੈ, ਉਹ ਜਿਹੜਾ ਪੀਜ਼ਾ ਆਉਣਾ ਹੈ ਨਾ, ਉਹਦੇ ਵਿੱਚ ਬੋਟੀਆਂ ਜਿਹੜੀਆਂ ਆਉਣੀਆਂ ਤੇ ਨਾਲ ਟਮਾਟੋ ਤੇ ਸਾਰੀ ਮਰਚ ਤੇ ਮੋੜ ਲਜ਼ੀਜ਼ ਪਰ ਇੱਕ ਬੰਦੇ ਦੇ ਮੂੰਹ ਚ ਪਾਣੀ ਵੀ ਆਇਆ ਜਾਂਦਾ, ਖਿਆਲ ਕਰਿਆ
1: ਬਾਬਾ?
2: ਮੈਂ ਹੁਣ ਨਹੀਂ ਜਾਂਦਾ ਬਈ. ਮੈਂ
1: ਬਾਬਾ ਜੀ ਮੈਨੂੰ ਵੀ ਨਾਲ ਲਿਆ,
2: ਮੈਂ ਘਰ ਵੀ ਪੈਗਾਮ ਗੱਲ ਛੱਡਿਆ. ਮੈਂ ਸਾਈਕਲ ਪੰਚਰ ਹੋ ਗਿਆ, ਹੋ ਸਕਦਾ ਘੰਟਾ ਡੇਢ ਲੱਗ ਜਾਵੇ, ਅੱਜ ਛੁੱਟੀ ਦਾ ਦਿਹਾੜਾ.
0: ਬਾਬਾ ਜੀ ਇਹ ਦੱਸੋ ਕਿ ਉਹ ਜਿਹੜਾ ਜਿਹੜੀ ਰੋਟੀ ਜਿਹਨੂੰ ਤੁਸੀਂ ਕਹਿ ਰਹੇ ਹੋ ਉਹ ਪੀਜ਼ਾ, ਤੇ ਉਹ ਰੋਟੀ ਤੁਹਾਨੂੰ ਬੜੀ ਪਸੰਦ ਹੈ ਹਨਾ?
2: ਮੁਫਤ ਦੀ ਪਸੰਦ ਹੈ,
0: ਯਾਨੀ ਉਹ ਮੁਫਤ ਦੀ ਹੋਣੀ ਚਾਹੀਦੀ
2: ਹੈ. ਅੱਗੇ ਭਾਈ ਇਹ ਪੁੱਛਿਆ ਵੀ ਖਾਸ ਹੋ, ਮੈਂ ਕਿਹਾ ਮੁਫਤ ਦਾ ਜ਼ਹਿਰ ਲੱਭ ਜਾਵੇ ਮੈਂ ਵੀ ਲੈ ਲੈਣਾ.
0: ਅੱਛਾ, ਅੱਛਾ ਬਾਬਾ ਜੀ ਦੀ ਇੰਨੀ ਕਪੈਸਿਟੀ ਹੈ ਕਿ ਮੁਫਤ ਦਾ ਜ਼ਹਿਰ ਵੀ ਖਾ ਜਾਣਾ, ਇਹਨੂੰ ਕੁੱਖ ਨਹੀਂ ਹੁੰਦਾ,
2: ਹਜ਼ਮ ਹੋ ਜਾਂਦਾ.
0: ਅੱਛਾ ਬਾਬਾ ਜੀ ਇਹ ਕੀ ਗੱਲ ਹੈ, ਤੁਹਾਡਾ ਮੈਦਾ ਇੰਨਾ ਟੈਟ ਕਿਉਂ ਹੈ, ਕੀ ਵਜ੍ਹਾ?
2: ਕਿਵੇਂ
0: ਮੈਨੂੰ ਤੁਹਾਨੂੰ ਅਸਰ ਹੀ ਕੋਈ ਸ਼ੈ ਨਹੀਂ ਕਰਦੀ, ਜ਼ਹਿਰ ਵੀ ਤੁਹਾਨੂੰ ਅਸਰ ਨਹੀਂ ਕਰਦਾ,
2: ਪ੍ਰੈਕਟਿਸ ਹੀ ਆਪਣੀ ਇਤਨੀ
0: ਖਾ ਗਿਆ.
2: ਅੱਛਾ,
0: ਬਾਬਾ ਜੀ ਨੇ ਕਰੀ, ਕਿਸੇ ਨੇ ਕਿਹਾ ਕਿ ਤੁਸੀਂ ਨਾ ਉੱਥੇ ਆਉਣਾ ਮਾਲਨ ਜੱਬਾ,
1: ਅੱਛਾ,
0: ਤੇ ਬਾਬਾ ਜੀ ਤੁਹਾਡੀ ਰੋਟੀ ਮੁਫਤ ਹੈ,
1: ਮੁਫਤ ਹੈ.
0: ਬਾਬੇ ਉਹਨਾਂ ਨੇ ਸਾਈਕਲ ਫੜੀ ਸਿੱਧਾ ਮਾਲਨ ਜੱਬਾ, ਉਹਨੇ ਕਿਹਾ ਮੁਫਤ ਦੀ ਰੋਟੀ ਤੇ ਮੈਂ ਕੋਈ ਮੁਸ਼ਕਿਲ ਨਹੀਂ ਜਨਾਬ, ਮੈਂ 35 ਘੰਟੇ ਦਾ ਸਫ਼ਰ ਸਾਈਕਲ ਤੇ ਵੀ ਕਰ ਲਾ.
2: ਨਹੀਂ ਉੱਤੇ ਖਾ ਕੇ ਉਹਨੇ ਮੁੜਾ ਆਖਿਆ ਮੈਨੂੰ ਬਈ ਹੁਣ ਰਾਜੀ ਹੈ, ਮੈਂ ਕਿਹਾ ਨਹੀਂ ਇੱਕ ਸ਼ਿਫਟ ਹੋਰ ਲਾਵਣੀ.
0: ਓਏ ਅੱਛਾ ਜੀ, ਦੋ ਸ਼ਿਫਟਾਂ ਲਾਈਆਂ?
2: ਦੋ ਸ਼ਿਫਟਾਂ ਲਾਈਆਂ, ਮੈਂ ਕਿਹਾ ਇੱਕ ਆਵਣ ਦੀ ਤੇ ਇੱਕ ਜਾਵਣ ਦੀ, ਦੋ ਸ਼ਿਫਟਾਂ ਲੱਗੀਆਂ ਮੋੜ.
0: ਬਾਬਾ ਜੀ ਮੈਨੂੰ ਇਹ ਦੱਸੋ, ਉਹ ਦੌਰ ਤੁਹਾਨੂੰ ਯਾਦ ਹੈ ਜਦੋਂ ਪਾਕਿਸਤਾਨ ਆਜ਼ਾਦ ਹੋ ਰਿਹਾ ਸੀ?
2: ਜੀ ਜੀ.
0: ਔਰ ਉਸ ਦੌਰ ਦੇ ਅੰਦਰ ਜੋ ਕੁਰਬਾਨੀਆਂ ਸਾਡੇ
2: ਬਜ਼ੁਰਗਾਂ
0: ਨੇ ਦਿੱਤੀ, ਔਰ ਉਹ ਜਿਹੜੀ ਕੁਰਬਾਨੀਆਂ ਸਨ, ਫਿਰ ਉਹਦੇ ਬਾਅਦ ਉਹ ਕੀ ਮੂਵਮੈਂਟ ਸਨ ਉਸ ਟਾਈਮ, ਲੋਕਾਂ ਦੇ ਕੀ ਹਾਲਾਤ ਸਨ, ਲੋਕਾਂ ਦੇ ਕੀ ਖਿਆਲਾਤ ਸਨ, ਜਜ਼ਬਾਤ ਕੀ ਸਨ ਉਸ ਵਕਤ?
2: ਅਸਲੀ ਗੱਲ ਇਹ ਆ ਵੀ ਉਸ ਜਿਹੜੇ ਰਹਿਬਰ ਲੀਡਰ ਹੁੰਦੇ ਹਨ ਉਹ ਮਜ਼ਹਬੀ ਰਹਿਨੁਮਾ ਹੁੰਦੇ ਹਨ ਜ਼ਿਆਦਾਤਰ, ਤੇ ਬੰਦੇ ਉਹਨਾਂ ਦੀ ਗੱਲ ਨੂੰ ਹਰਫੇ ਆਖਿਰ ਸਮਝਦੇ ਹੋ ਨਾ, ਜਿਵੇਂ ਉਹ ਆਖਣਾ ਐਵੇਂ ਕਰਦੇ ਹਨ. ਵਿਰਲਾ ਵਿਰਲਾ ਉੱਥੇ ਆਬਾਦੀ ਥੋੜ੍ਹੀ, ਉਹ ਦੂਰ ਦੂਰ ਤੱਕ ਪੈਗਾਮ ਗੱਲਣ ਦੇ ਤਰੀਕੇ ਔਖੇ ਸੌਖੇ ਹੁੰਦੇ ਹਨ. ਇਹ ਜਿਹੜਾ ਹੁੰਦਾ ਬਈ ਤੂੰ ਮੈਸੇਜ ਕੀਤਾ ਤਾਂ ਪਿੜ ਗਿਆ, ਜਾਂ ਟੈਕਸ ਕੀਤਾ, ਜਾਂ ਸਨੈਪਚੈਟ 'ਤੇ ਗੱਲ ਚੈੱਕ ਕੀਤੀ, ਉਹ ਗੱਲ ਕਾਹੀ ਨਾ ਉਸ ਦੌਰ 'ਚ. ਖਦਸ਼ਾਤ ਗੱਲਣੇ ਪਾਉਂਦੇ ਹਾਂ, ਸੁਨੇਹਾ ਗੱਲਣਾ ਪਾਉਂਦਾ, ਉਸ ਦਿਹਾੜੇ ਲੱਗ ਜਾਂਦੇ ਹਨ. ਲੇਕਿਨ ਇਹ ਵੀ ਜਿਸ ਪੈਗਾਮ ਆ ਜਾਂਦਾ ਉਸ 'ਤੇ ਸਾਰੇ ਤਿਆਰ ਹੋ ਜਾਂਦੇ ਹਨ, ਜਿਵੇਂ ਵੀ ਹੋਵੇ ਆ. ਤੇ ਉਹਨਾਂ ਨੇ ਇਹ ਤਾਂ ਸਮਝ ਲਿਆ ਨਾ ਵੀ ਪਾਕਿਸਤਾਨ ਜਿਹੜਾ ਇਹ ਬਣਾ ਕੇ ਰਹਿਣਾ, ਸਾਡੀ ਜਾਨ ਜਾਂਦੀ ਹੈ ਤੇ ਜਾਵੇ, ਲੇਕਿਨ ਆਵਾਂ ਵਾਲੀਆਂ ਜਿਹੜੀਆਂ ਨਸਲਾਂ ਨਾ ਉਹ ਜੀ ਸਕਣ, ਉਹ ਸੁੱਖ ਦਾ ਸਾਹ ਲੈ ਸਕਣ. ਉਹਨਾਂ ਆਪਣੇ ਵਾਸਤੇ ਜੀਵਨ ਨਾ ਸ਼ੁਰੂ ਕੀਤਾ, ਬਲਕਿ ਉਹਨਾਂ ਆਉਣ ਵਾਲੀਆਂ ਨਸਲਾਂ ਵਾਸਤੇ ਜੀਵਨ ਦੀ ਕਸਮ ਚਾਈ ਹੋਈ ਆ. ਤੇ ਉਹ ਆਉਣ ਵਾਲੇ ਦੌਰ ਦੇ ਸੁੱਖ ਦੇ ਜ਼ਾਮੇ ਨਾਲ ਉਹਨਾਂ ਨੂੰ ਆ ਵੀ ਅਸੀਂ ਆਉਣ ਵਾਲੇ ਬੰਦਿਆਂ ਨੂੰ ਜਿਹੜਾ ਨਾ ਸੁੱਖ ਦੇਵਣਾ, ਆਪ ਬਣ ਜਾਂਦੇ ਹਾਂ ਤਾਂ ਪੈ ਜਾਵੀ
1: ਸੁੱਖ ਦਿੱਤਾ ਵੀ.
2: ਸੁੱਖ ਮੁੜ ਦਿੱਤਾ। ਅੱਜ ਵੇਖ ਲਓ ਤੁਸੀਂ, ਅਸੀਂ ਸੁੱਖ ਵਿੱਚ ਹੀ ਆਏ ਨਾ, ਅਤੇ ਜੀ ਉਹ ਹਸਤੀਆਂ ਨਾ ਹੁੰਦੀਆਂ, ਉਹ ਵੱਡੇ ਸਾਡੇ ਨਾ ਹੁੰਦੇ, ਨੇਕ ਜਜ਼ਬਾ ਨਾ ਹੁੰਦਾ, ਪਾਕ ਨਜ਼ਰੀਆ ਨਾ ਹੁੰਦਾ, ਅਤੇ ਅੱਜ ਅਸੀਂ ਐਡੇ ਸੁੱਖੀ ਨਾ ਹੋਈ ਆ। ਹੁਣ ਸਾਡਾ ਸਲਾਮ ਹੀ ਪਾਕ ਫੌਜ ਨੂੰ, ਸਾਡਾ ਸਲਾਮ ਹੀ ਇਦਾਰਿਆਂ ਨੂੰ, ਸਾਡਾ ਸਲਾਮ ਹੀ ਹਕੂਮਤ ਨੂੰ ਕਿ ਐਡੇ ਸੁੱਖੀ ਵਸਦੇ ਵਧਦੇ। ਅੱਜ ਮੈਂ ਪੂਰਾ ਲਾਹੌਰ ਫੇਰਿਆ ਜਿੱਥੇ ਮੈਂ ਵੇਖਿਆ ਹਰ ਬੰਦੇ ਦੇ ਚਿਹਰੇ 'ਤੇ ਖੁਸ਼ੀ ਅਤੇ ਸਕੂਨ ਆ। ਇਹ ਉਸ ਦੌਰ ਦੀਆਂ ਮਿਹਨਤਾਂ, ਉਸ ਦੌਰ ਦੀਆਂ ਕੁਰਬਾਨੀਆਂ, ਉਸ ਦੌਰ ਦਾ ਜਿਹੜਾ ਖੂਨ ਇਹਨਾਂ ਪੌਦਿਆਂ ਨੂੰ ਲੱਗਾ, ਅੱਜ ਉਹ ਪੌਦੇ ਵੱਡੇ ਹੋਏ ਨੇ, ਅਸੀਂ ਇੱਥੇ ਆ ਪਹੁੰਚਿਆ। ਤਾਰੀਖ ਦਾ ਮੱਥਾ ਜਾ ਕੇ ਵੇਖੋ ਨਾ, ਮੱਥੇ ਦੇ ਉੱਤੇ ਲਿਖਿਆ ਕਿ ਪਾਕਿਸਤਾਨੀਆਂ ਤੇ ਮੁਸਲਮਾਨਾਂ ਕਿਤਨੀਆਂ ਕੁਰਬਾਨੀਆਂ ਦਿੱਤੀਆਂ। ਉਹਨਾਂ ਆਪਣੇ ਨਜ਼ਰੀਏ ਨੂੰ ਪਾਲਿਆ, ਆਬਾਦ ਕੀਤਾ, ਉਹ ਜਿਹੜੀ ਸੋਚ ਆ, ਜਿਹੜੀ ਸਾਡੀ ਰਵਾਇਤ ਆ, ਜਿਹੜੀ ਸਾਡੀ ਇਸਲਾਮ ਦੀ ਤਾਲੀਮ ਆ, ਉਹਦੇ ਮੁਤਾਬਕ ਉਹ ਬੰਦੇ ਚੱਲਦੇ ਰਹੇ ਅਤੇ ਸਾਨੂੰ ਨਾ ਸੁੱਖੀ ਦਿੱਤਾ। ਹੁਣ ਅਸੀਂ ਵੀ ਸੁੱਖੀ, ਸਾਡੀਆਂ ਇੱਜ਼ਤਾਂ ਵੀ ਮਹਿਫੂਜ਼, ਸਾਡਾ ਮੁਲਕ ਵੀ ਮਹਿਫੂਜ਼, ਪਾਕਿਸਤਾਨ ਇਸਤਿਹਕਾਮ ਵਿੱਚ। ਇਹਨਾਂ ਦਿਹਾੜਿਆਂ ਦੇ ਵਿੱਚ ਤਾਂ ਚੰਗੀਆਂ ਪਾਲਿਸੀਆਂ ਬਣਾਈਆਂ ਸਾਡੀ ਹਕੂਮਤ ਨੇ, ਅਤੇ ਪੂਰੀ ਦੁਨੀਆਂ 'ਤੇ ਸਾਡਾ ਨਾਂ ਨਿਕਲਿਆ ਖਿਲਾਫ, ਬੜਾ ਮੁਲਕ ਹੈ, ਬੜੀ ਕੌਮ ਹੈ। ਅਤੇ ਅੱਜ ਦੇ ਦਿਹਾੜੇ ਵੇਖ ਲਓ ਜਿਹੜੀਆਂ ਤਕਰੀਬਾਤ ਹੋਈਆਂ ਨੂੰ, ਅਤੇ ਜਿਹੜੇ ਜਲਸੇ ਜਲੂਸ ਹੋਏ ਨੂੰ, ਅਤੇ ਬੱਚਿਆਂ ਦੇ ਪ੍ਰੋਗਰਾਮ ਹੋਏ ਨੇ, ਅਤੇ ਉਹਦੇ ਵਿੱਚ ਤਾਂ ਇਹ ਸਾਰੀ ਤਾਰੀਖ ਜਿਹੜੀ ਆ ਪਾਕਿਸਤਾਨ ਦੀ, ਉਹਨੂੰ ਦੁਹਰਾਇਆ ਗਿਆ ਅਤੇ ਦੱਸਿਆ ਗਿਆ ਵੀ ਸਾਡੇ ਵੱਡਿਆਂ ਸਾਡੀਆਂ ਕਿਵੇਂ ਕੁਰਬਾਨੀਆਂ ਦਿੱਤੀਆਂ ਹਨ, ਟਾਂਗੇ ਐਵੇਂ ਨਾ ਨੇ ਵਜਾਏ, ਘੋੜੇ ਐਵੇਂ ਨਾ ਨੇ ਵਜਾਏ।
4: ਅੱਛਾ ਬਾਬਾ ਜੀ, ਇਹ ਦੱਸੋ ਉਸ ਦੌਰ ਦੇ ਅੰਦਰ, ਇਹਦੇ ਤੁਸੀਂ ਤਾਂ ਉਸ ਦੌਰ ਦੇ ਹੋ, ਟਾਂਗਿਆਂ ਦੀ ਤੁਸੀਂ ਗੱਲ ਕੀਤੀ ਹੈ, ਤੇ ਟਾਂਗੇ ਤੇ ਸਫ਼ਰ ਕਰਦੇ ਸੋ
2: ਜੀ? ਬੜੇ ਟਾਂਗਿਆਂ ਤੇ ਸਫ਼ਰ ਕੀਤੇ, ਘੋੜਿਆਂ ਤੇ ਬੜੇ ਸਫ਼ਰ ਕੀਤੇ, ਊਠਾਂ ਤੇ ਵੀ ਕੀਤੇ।
4: ਅੱਛਾ
2: ਹਾਂ, ਤੇ ਆ ਗਾਡਾ ਜਿਹੜਾ ਹੁੰਦਾ ਦਾਨ ਦਾ,
4: ਮੈਨੂੰ ਉਸ ਦੌਰ ਦੇ ਅੰਦਰ ਮਾਲ ਲੋਡ ਤੇ ਟਾਂਗੇ ਚੱਲਦੇ ਸਨ,
2: ਮਾਲ ਲੋਡ ਦੀ ਤਾਂ ਉਸਲ ਕੇ ਗੱਲ ਕਾਈ ਨਾ ਨਾ।
4: ਲੇਕਿਨ ਉਸ ਦੌਰ ਤੋਂ ਲੋਕ ਘੋੜਿਆਂ ਤੇ ਸਫ਼ਰ ਕਰਦੇ ਸਨ, ਲੋਕੀ ਜਾਂਦੇ ਸਨ ਕੈਂਟ ਤੱਕ।
2: ਜੀ ਜੀ,
4: ਹੈ ਜੀ, ਤੁਸੀਂ ਵੀ ਸਫ਼ਰ ਕੀਤਾ ਕੋਈ?
2: ਮੈਂ ਇੱਥੇ ਤਾਂ ਕੋਈ ਨੀ ਸਫ਼ਰ ਕੀਤਾ, ਪਹਿਲੇ ਪਾਸੇ ਕਰਿੰਦਾ ਵਾ।
4: ਅੱਛਾ, ਕਿਹੜੇ ਪਾਸੇ?
2: ਦਰਿਆ ਦੇ ਕਿਨਾਰੇ ਕਿਨਾਰੇ।
4: ਅੱਛਾ,
2: ਚਨਾਬ ਵਾਲੇ ਪਾਸੇ?
1: ਰਾਵੀ ਦੇ ਕਿਨਾਰੇ
2: ਨਹੀਂ, ਚਨਾਬ ਵਾਲੇ ਪਾਸੇ।
4: ਚਨਾਬ ਦਾ ਮੌਸਮ ਕਿਹਦਾ ਹੁੰਦਾ ਸੀ ਉਸ ਦੌਰ ਦੇ ਅੰਦਰ?
2: ਮੌਸਮ ਜਿਹੜਾ ਧੁੱਪ ਹੋਵੇ ਤਾਂ ਉਹ ਤਾਂ ਚੰਗੀ ਹੁੰਦੀ ਆ, ਲੇਕਿਨ ਉਸ ਵੇਲੇ ਇੰਜ ਹੁੰਦਾ ਬੰਦਾ ਬਰਦਾਸ਼ਤ ਕਰਿੰਦਾ, ਆ ਪਸੀਨਾ ਜਿਹੜਾ ਨੇ, ਇਹਨੂੰ ਭੱਗੁਰ ਬੋਲਦੇ ਨੇ, ਭੱਗੁਰ, ਇਹ ਪਸੀਨਾ ਨਿਕਲਿਆ ਤਾਂ ਬੰਦੇ ਰਾਜ਼ੀ ਹੁੰਦੇ ਹਨ, ਬਈ ਸ਼ੁਕਰ ਹੈ ਸਾਡੀ ਕਈ ਕੁਰਬਾਨੀ ਕਬੂਲ ਹੋਈ ਹੈ, ਸਾਡਾ ਕੋਈ ਪਸੀਨਾ ਜਿਹੜਾ ਹੈ ਉਹ ਨਿਕਲਿਆ। ਉਹ ਸੋਚਦੇ ਹਨ ਵੀ ਖੂਨ ਨਿਕਲੇ ਜਾਂ ਪਸੀਨਾ ਨਿਕਲੇ, ਇਹ ਸਾਡਾ ਨਿਕਲਣਾ ਜ਼ਰੂਰੀ।
4: ਅੱਛਾ ਬਾਬੇ, ਇੱਕ ਗੱਲ ਦੱਸੋ ਮੈਨੂੰ, ਉਸ ਦੌਰ ਦੇ ਅੰਦਰ, ਹੁਣ ਤਾਂ ਅਸੀਂ ਬੜੇ ਸੋਹਲ ਹੋ ਗਏ ਨਾ, ਏਸੀ ਚੱਲ ਰਹੇ ਨੇ, ਠੰਡੀ ਮਸ਼ੀਨ ਹੈ, ਪੱਖੇ ਚੱਲ ਰਹੇ ਨੇ, ਇਸ ਤੋਂ ਵੀ ਸਥਿਤੀ ਤੰਗ ਆ ਕਿ ਯਾਰ ਪੱਖੇ ਚੱਲ ਰਹੇ ਨੇ ਤਾਂ ਗਰਮੀ ਲੱਗ ਰਹੀ, ਏਸੀ ਚੱਲ ਰਹੀ ਫਿਰ ਵੀ ਨਹੀਂ ਰਾਜ਼ੀ, ਨਾ ਏਸੀ ਹੁੰਦੇ ਸਨ ਨਾ ਬਹੁਤੇ ਪੱਖੇ ਹੁੰਦੇ ਸਨ, ਫਿਰ ਲੋਕ ਫਿਰ ਵੀ ਰਾਜ਼ੀ ਰਹਿੰਦੇ ਸਨ।
2: ਨਹੀਂ, ਜਿਹੜੀ ਇਹ ਹਨ ਨਾ ਰੁੱਖਾਂ ਦੀਆਂ ਛਾਵਾਂ ਅਤੇ ਹਲਦੇ ਰੁੱਖ, ਇਹ ਜਿਹੜੀਆਂ ਛਾਵਾਂ ਇਹ ਬੜੀਆਂ ਚੰਗੀਆਂ। ਕੋਈ ਢੇਰ ਲੁੱਡਾ ਲਾਡਾ ਹੋਵਿਆ ਨਾ ਰਿਆਸਤੀ ਬੰਦਾ, ਉਹ ਕੋਈ ਰਿਆਸਤ ਦਾ ਹੁਕਮਰਾਨ ਜਾਂ ਹਾਕਿਮ, ਉਸ ਮੁੜੇ ਇੰਜ ਕਿਤੋਂ ਹੁੰਦਾ ਵੀ ਉੱਤੇ ਨਾ ਇੱਕ ਡੰਡਾ ਲਾ ਕੇ ਨਾ ਪਿੱਲਰ ਬਣਾ ਕੇ, ਅਤੇ ਉਹਦੇ ਨਾਲ ਇੱਕ ਵੱਡਾ ਕੱਪੜਾ ਬੱਧੋ ਹੁੰਦਾ, ਅਤੇ ਉਹ ਦੋ ਬੰਦੇ ਖਲੋਂਦੇ ਹਨ, ਇੱਕ ਸੱਜੇ ਪਾਸੋਂ ਅਤੇ ਇੱਕ ਖੱਬੇ ਪਾਸੋਂ, ਉਹ ਉਸ ਕੱਪੜੇ ਨੂੰ ਹਲਾਈ ਰੱਖਿਆ ਜਿਵੇਂ ਪੱਖਾ ਨਾ ਜਲਦੇ ਪੱਖੀਆਂ ਆਉਂਦੀਆਂ ਹਨ, ਉਹ ਐਡਾ ਵੱਡਾ ਕੱਪੜਾ ਗਿੱਲਾ ਕੀਤਾ ਹੁੰਦਾ ਉਹਨੂੰ ਹਲਾਈਂਦੇ ਹਨ, ਉਹ ਮੁੜ ਜਿਹੜਾ 30-40 ਬੰਦਾ ਬੈਠਾ ਹੁੰਦਾ ਨਾ ਉੱਥੇ, ਉਹਨਾਂ ਸਾਰਿਆਂ ਤੱਕ ਉਹ ਹਵਾ ਜਾਂਦੀ ਹੈ।
4: ਅੱਛਾ, ਕਿਆ ਜ਼ਬਰਦਸਤ ਮੰਜ਼ਰਕਸ਼ੀ ਕੀਤੀ ਹੈ
2: ਉਹਦੇ ਵਿੱਚ, ਮੁੜ ਹੁੱਕਾ ਪਿਆਉਣਾ, ਵੱਡੇ ਬੈਠੇ ਆਉਣੇ, ਨਿੱਕਿਆਂ ਚੁੱਪ ਕਰਕੇ ਗੱਲ ਸੁਣਨੀ, ਵੱਡਿਆਂ ਗੱਲ ਕਰਨੀ। ਅੱਛਾ, ਉੱਥੇ ਇੱਕ ਹੋਰ ਬੜਾ ਸਵਾਦ ਹੁੰਦਾ ਹੈ, ਇੱਕ ਬੰਦਾ ਗੱਲ ਪਕੜਿੰਦਾ ਬਾਕੀ ਸਾਰਿਆਂ ਸੁਣਨੀ, ਜਿਸ ਨੂੰ ਉਸ ਗੱਲ ਮੁਕਾਉਣੀ ਤਾਂ ਦੂਏ ਕਰਨੀ, ਅਤੇ ਜਿਹੜੇ ਆ ਵਿੱਚ ਨਿੱਕੇ ਆਣ ਉਹਨਾਂ ਦੀ ਜ਼ਰੂਰਤ ਇਹ ਵੀ ਨਾ ਹੁੰਦੀ ਵੀ ਉਹਨਾਂ ਦਾ ਪੈਰ ਖੜੋਕ ਪਵੇ ਅਤੇ ਕੋਈ ਮਤਲਬ ਸ਼ੋਰ ਚੱਕਰ।
4: ਤੁਹਾਡੇ ਵਾਸਤੇ ਖੁਸ਼ਖਬਰੀ ਹੈ।
2: ਕੀ ਹੋਇਆ?
4: ਬੜੀ ਵੱਡੀ ਖੁਸ਼ਖਬਰੀ ਹੈ।
2: ਕੀ ਹੋਇਆ?
4: ਸਦਾਕਤ ਮੁਗਲ ਸਾਹਿਬ ਸੁਣ ਰਹੇ ਨੇ।
2: ਅੱਛਾ, ਮੈਂ ਸਮਝਿਆ ਪੀਜ਼ਾ ਆ ਗਿਆ।
4: ਅਗਲੀ ਗੱਲ ਸੁਣ ਲਓ,
1: ਰੋਟੀ ਆ ਰਹੀ ਹੈ।
4: ਇੱਕ ਹੋਰ ਖੁਸ਼ਖਬਰੀ ਹੈ, ਸਦਾਕਤ ਮੁਗਲ ਸਾਹਿਬ ਦੇ ਨਾਲ ਜਨਾਬ ਸੁਭਾਸ਼ ਮੁਬਸ਼ਰ ਨੇ, ਅਤੇ ਸੁਭਾਸ਼ ਮੁਬਸ਼ਰ ਸਾਹਿਬ ਬੱਚੀ ਹੈ ਸਾਡੀ, ਉਹ ਵੀ ਸੁਣ ਰਹੀ ਹੈ, ਅਤੇ ਹੋਰ ਖੁਸ਼ਖਬਰੀ, ਜ਼ੈਬ ਅਲੀ ਸਾਹਿਬ ਵੀ ਸਾਨੂੰ ਸੁਣ ਰਹੇ ਨੇ।
2: ਅਸਲਾਮ ਅਲੈਕੁਮ, ਕੀ ਹਾਲ ਹੈ ਤੁਹਾਡਾ? ਠੀਕ ਠਾਕ।
4: ਹੋਰ ਖੁਸ਼ਖਬਰੀ ਸੁਣ ਲਓ, ਸਦਾਕਤ ਮੁਗਲ ਸਾਹਿਬ ਸਾਰੇ ਯਾਨੀਆਂ ਨੂੰ ਇਕੱਠਾ ਕਰਕੇ ਪੀਜ਼ਾ ਖਵਾਉਣ ਚੱਲੇ ਨੇ।
2: ਲੈ ਮੈਂ ਸਮਝਿਆ, ਹੋਰਾਂ ਲੈ ਕੇ ਆ ਰਹੇ।
4: ਅਗਲੀ ਗੱਲ ਤੇ ਸੁਣ ਲਓ ਨਾ ਬਾਬਾ ਜੀ, ਕਾਲੇ ਕਿਉਂ ਪੈ ਜਾਂਦੇ ਹੋ
2: ਯਾਰ? ਮੈਂ ਤਾਂ ਖਾਵਣ ਦੀ ਗੱਲ ਤੇ ਸਵਾਦ
4: ਸਾਡੇ ਭਾਈ ਯਾਰ ਅਰਮ ਸਾਹਿਬ,
2: એનર્ਜੀ ਆ ਜੀ
4: ਸਾਡੇ ਗੱਲ ਸਾਡੇ ਬਾਬਿਆਂ ਦੀ, ਇਹ ਕੀ ਮਸਲਾ ਹੈ?
1: ਇਹ ਬਾਬਿਆਂ ਦੇ ਵਿੱਚ ਨਾ ਗਲਤ
4: ਕਾਲੇ ਪੈ ਜਾਂਦੇ ਨੇ,
1: ਕਾਲੇ ਪੈ ਜਾਂਦੇ
2: ਮਤਲਬ ਯਾਰ, ਅਸੀਂ ਗੁੜ ਖਾ ਕੇ ਟੁੱਕਰ ਖਾਂਦੇ ਹੱਸੇ।
4: ਮੈਂ
2: ਗੁੜ ਦੇ ਨਾਲ
4: ਮੈਂ ਆਲਾ ਨਾ ਖੁਸ਼ਖਬਰੀ ਸੁਣਾਉਣ ਡਿਆ, ਮੈਂ ਸੁਣਾਈਏ ਸਦਾਕਤ ਮੁਗਲ ਨੇ ਉਹਨਾਂ ਨਾਲ, ਬੱਚੀ ਸਾਡੀ ਸੁਭਾਸ਼ ਮੁਬਸ਼ਰ, ਫਿਰ ਉਹਨਾਂ ਦੇ ਨਾਲ ਜ਼ੋਏਬ ਅਲੀ ਨੇ
2: ਜੀ ਜੀ,
4: ਤੇ ਇਹ ਸਾਰੇ ਯਾਨਿਆਂ ਨੂੰ ਹੋਰ ਵੀ ਬੱਚੇ ਮੁਹੱਲੇ ਦੇ ਇਕੱਠੇ ਕਰਕੇ ਆਪਣੇ ਸਾਰੇ ਤੇ ਪੀਜ਼ਾ ਖਵਾਉਣ ਚੱਲੇ ਨੇ।
2: ਬਈ ਉਹਨਾਂ ਨੂੰ ਕਮਾਣ ਚੱਲਣ ਨਾ ਸਾਨੂੰ ਤਾਂ ਨਹੀਂ ਕਮਾਣ ਚੱਲ
4: ਫੇਰ ਉਹੀ ਗੱਲ ਤੁਸੀਂ ਕਾਲੇ ਪੈ ਗਏ
2: ਨਾ
4: ਬਾਬਾ ਜੀ ਗੱਲ ਤਾਂ ਸੁਣ ਲਿਆ ਕਰੋ ਯਾਰ
2: ਉਹ ਭਰਮ ਕਿੱਥੇ ਗਏ ਜਦੋਂ ਲੋਕ ਗੁੜ ਲੈ ਕੇ ਆਉਂਦੇ ਆਂ ਛਲੀਆਂ ਲੈ ਕੇ ਆਉਂਦੇ ਆਂ ਮਕਈ ਦਾ ਆਟਾ ਲੈ ਕੇ ਉਹ ਦੌਰ ਹੁਣ ਕੋਈ ਨੇ
4: ਉਹ ਗੱਲ ਤੇ ਸੁਣੋ
2: ਭਾਈ ਉਹ ਚਾਵਲਾਂ ਦੀ ਗੱਡਾ ਮੰਨ ਕੇ ਅਗਲੇ ਲੈ ਆਉਂਦੇ ਨੇ ਵੀ ਆ ਤੁਹਾਡੇ ਵਾਸਤੇ ਤੋਹਫਾ ਤੰਬਾਕੂ ਦੀ ਬੋਰੀ ਲੈ ਕੇ ਆਉਂਦੇ ਨੇ ਵੀ ਆ ਤੁਹਾਡੇ ਵਾਸਤੇ
4: ਤੁਸੀਂ ਕਹਿਣਾ ਚਾਹ ਰਹੇ ਹੋ ਕਿ
2: ਬੇਰ ਉਸ ਮੌਸਮ ਨੂੰ ਮੇਰੀ ਗੱਲ ਸੁਣੋ
4: ਲੋਕਾਂ ਨੇ ਨਾ
2: ਉਸ ਬੇਰ ਜਿਹੜੇ ਹੁੰਦੇ ਨੇ ਉਹ ਭਰ ਭਰ ਕੇ ਲੈ ਆਉਣੀ ਫਸਲਾਂ ਦੇ ਜਿਹੜੀ ਸੌਗਾਤ ਹੋਵੇ ਉਹ ਲੈ ਆਉਣੀ ਹੁਣ ਕਿੱਥੇ ਭੇਜਿਓ ਰਾਵਣੇ ਇਹਨਾਂ ਸਾਰਿਆਂ ਪਹਿਲੇ ਪਾਸੇ ਮੂੰਹ ਨਾਰਾ ਲਾ ਲੈਣਾ ਇਹ
1: ਬਾਬਾ ਜੀ ਬੋਲਣ ਦੇ ਨੇ
4: ਅੱਛਾ ਮੇਰੀ ਗੱਲ ਸੁਣੋ ਜੇ ਸਦਾਕਾ ਸਾਹਿਬ ਇੱਥੇ ਤੁਹਾਨੂੰ ਪੀਜ਼ਾ ਕਲਾ ਦੇਣ ਫਿਰ
2: ਮੇਰੇ ਸਾਰੇ ਤਜਰਬੇ ਤਾਂ ਲੀਕਾ ਚ ਮਾਰੇ ਹੀ ਮੋੜਾ
4: ਜੇ ਤੁਹਾਨੂੰ ਲਾਰਜ ਸਾਈਜ਼ ਦਾ ਪੀਜ਼ਾ
2: ਬਾਈ ਜਾਨ ਬਰਫ਼ ਦੇ ਉੱਤੇ ਦੋ ਲਾਰਜ ਸਾਈਜ਼ ਪੀਜ਼ਾ ਬਰਫ਼ ਦੇ ਉੱਤੇ
4: ਬਾਬਾ ਜੀ ਗੱਲ ਸੁਣੋ
2: ਬਾਈ ਬਰਫ਼ ਦੇ ਉੱਤੇ
4: ਤੁਹਾਡੇ ਸਾਰੇ ਤਜਰਬਿਆਂ ਤੇ ਮੈਂ ਲੀਕਾ ਮਾਰ ਦਿਆਂਗਾ ਜੇ ਸਦਾਕਤ ਮੁਗਲ ਸਾਹਿਬ ਰੇਡੀਓ ਪਾਕਿਸਤਾਨ ਤੁਹਾਡੇ ਵਾਸਤੇ ਦੋ ਲਾਰਜ ਸਾਈਜ਼ ਦੇ ਪੀਜ਼ੇ
2: ਬਾਈ ਤੁਸੀਂ ਪੀਜ਼ੇ ਦੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਕਹਿ ਰਿਹਾ ਬਰਫ਼ ਦੇ ਉੱਤੇ ਲਕੀਰ ਮਾਰ ਛੱਡੋ ਕੋਈ ਨਹੀਂ ਆਉਣੀ
4: ਬਾਬਾ ਜੀ ਨਾ ਕਰਿਓ ਕੋਈ ਚੈਲੰਜ ਨਾ ਕਰੋ
1: ਚੈਲੰਜ ਹੋ
4: ਗਿਆ ਇਹ ਚੈਲੰਜ ਸਦਾਕਤ ਸਾਹਿਬ ਨੂੰ ਚੈਲੰਜ ਕਰ ਰਹੇ ਹੋ
2: ਤੁਸੀਂ ਆਰਡਰ ਉਂਝ ਬੁੱਕ ਕਰਾਇਆ ਹੋਣਾ
4: ਨਾ ਮੈਂ ਨਾ ਮੈਂ
2: ਉਹ ਬਾਈ ਜਿਹੜੀ ਰਵਾਇਤ ਆ ਉਹ ਮੁੱਕ ਗਈਆਂ ਨੇ
4: ਉਹ ਛੱਡੋ ਇਹ ਪੁਰਾਣੇ ਲੋਕ ਨੇ
2: ਇਹ ਲੜਾਈ ਨਾ ਕੀਤੀ ਅੱਗੇ ਟੁਰ ਗਏ ਨਾ
4: ਗੱਲ ਮੇਰੀ ਗੱਲ ਸੁਣੋ ਇਹ ਰਵਾਇਤਾਂ ਵਾਲੇ ਲੋਕ ਨੇ ਤੁਹਾਡੇ ਪੀਜ਼ੇ ਆ ਗਏ ਨੇ ਅਗਲੀ ਗੱਲ ਕਰੋ
2: ਮੈਨੂੰ 10 ਮਿੰਟ ਪੂਰਾ ਬੁਲਾ ਲਓ ਨਾਨ ਸਟਾਪ ਮੈਂ ਹਾਜ਼ਰ ਹਾਂ
4: ਵਾਹ ਵਾਹ ਵਾਹ ਵਾਹ
1: ਕੀ ਬਾਤ
4: ਅੱਛਾ ਜੀ ਕਾਲਰ ਸਾਡੇ ਨਾਲ ਨੇ ਤੇ ਗੱਲ ਉਹ ਮਾਦਰ ਚਾਹਨਾ ਜੀ ਕਾਲਰ ਮਾਰੇ ਸਾਥ
2: ਹਾਂ ਮੈਂ ਹੈੱਡਫੋਨ ਵੀ ਦਿਓ ਮੈਨੂੰ ਪਤਾ ਲੱਗੇ ਕਿਹੜੇ ਕਾਲਰ ਕੀ ਆ
4: ਬਾਬਾ ਜੀ ਕੋ ਬਿਠਾਏ ਨਾ ਬਜ਼ੁਰਗ
2: ਮੈਂ ਖਲੋ ਕਿ ਮੈਨੂੰ ਸਹੀ ਸਹੀ ਰਹਿਣਾ
1: ਬਜ਼ੁਰਗੋਂ ਕੋ ਮੈਂ ਬਿਠਾ
4: ਉੱਤੇ ਲੱਗਣਾ ਸੀ ਤਾਂ ਨੀਵੇਂ ਲੱਗ ਰਿਹਾ
2: ਹਾਂ ਭਾਈ ਮੇਰਾ ਦਿਲ ਆਵੇ ਤੇ ਖਲੋ ਕੇ ਬੜਾ ਮੈਂ ਈਜ਼ੀ ਮਹਿਸੂਸ
4: ਅੱਛਾ ਨਹੀਂ ਜਿਵੇਂ ਤੁਸੀਂ ਰਾਜ਼ੀ ਹੋ ਦੇਖੋ
2: ਆਈ ਲਵ ਬਹਿ ਜਾ
4: ਅਸੀਂ ਬਜ਼ੁਰਗਾਂ ਦਾ ਇਤਰਾਮ
2: ਫੋਨ ਕਿਸੇ ਦਾ ਨਹੀਂ ਪੈਂਦਾ ਨਾ ਕੋ ਫੋਨ
4: ਕਰੇ ਆ ਗਏ ਫੋਨ
2: ਕਰੋ ਗੱਲ
4: ਸੁਣੋ ਗੁੱਸਾ ਨਾ ਗੁੱਸਾ ਕਿਉਂ ਕਰਦੇ ਹੋ
2: ਨਾ ਕਰੋ
4: ਖਲੋ ਜਾਓ ਅਸਲਾਮ ਅਲੈਕੁਮ
5: ਅਸਲਾਮ ਅਲੈਕੁਮ
4: ਜੀ ਵਾਲੇਕੁਮ ਸਲਾਮ جی بتائیے
2: غلام علی جاوید گھر بھی اپڑ گیا ہونا بہ کے روٹی پہ کھانا ہونا جن تک اتنے بیٹھے
4: پیزا تو نہیں کھا رہے پیزا تو نہیں کھا رہے کدھر
2: کون بول دے پے ہو
5: اچھا
4: جی ٹھیک ہے مشتاق صاحب مینوں اے دسو تسی باہر نکلے ہو کدھر
5: جناب گھومن پھرن گئے سی لاہور سارا گھوم پھر کے واپس آ گئے ہاں جی اج
4: کیا بات ہے کیا بات ہے جناب تسی واجہ تے نہیں تہاڈے کول واجہ تے نہیں بجاندے رے نال
5: واجہ آزادی تو اسی آزاد ہاں جی
4: اچھا
5: شکر ادا کرنا چاہیے اللہ پاک سانو آزاد ملک عطا کیتا اج دے دن شکر یہ رب کی ذات کا کہ اج اس طرح ماحول لگ رہا ہے کہ جی اج پاکستان آزاد ہوا جو ماحول لوگوں کے چہرے سے خوشیاں اور جس طرح سیلیبریٹ کیا لوگوں نے انج محسوس ہوا بھی جی میں پاکستان ساڈا ہی سمجھو اج آزاد ہوا ہے
4: اچھا
2: بڑی سونی گل کیتی تساں بڑی سونی سواد ہے
4: اچھی گل ہے جی لوکی خوش نے اور خوشیاں سیلیبریٹ کر رہے نے
1: بے شک
5: پاکستان دی آرمی نو سلوٹ ہے جی اللہ پاک ساڈے ملک نو سلامت رکھے پاکستان زندہ باد اور ایف ایم 101 دی ساری ٹیم نو
4: بڑی مہربانی سر بہت بہت شکریہ میں اپنے سننے والوں کو بتاتا چلوں جناب 101 انٹرنیشنل پہ اس وقت آپ لوگوں کی کالس 042-111-0101 ہمارے رابطے کا نمبر ہے جس پہ آپ ہمیں کال کر سکتے ہیں اور ارم بٹ صاحب اس کے علاوہ کیا طریقہ کار ہے
6: 447-1 کے اوپر بھی آپ ٹیکسٹ کر سکتے ہیں آپ نے اپنے میسج باکس پہ جانا ہے وہاں پہ جا کے 101L اسپیس اپنا نام اسپیس اپنا پیغام اور اس کو بھیج دینا ہے 447-1 پر اور اس کے ساتھ ساتھ اگر آپ ہمیں فیس بک پہ جوائن کرنا چاہتے ہیں تو facebook.com/fm101 لاہور پہ فرحان بھائی کی ایک عدد خوبصورت سی تصویر لگی ہے اور اس پہ جا کے آپ کمنٹ کر سکتے ہیں پوسٹر اپ ڈیٹڈ ہے اینڈ اف یو وانٹ ٹو لسن اگر آپ پاکستان سے باہر سن رہے ہیں تو آپ لوگ www.radio.gov.pk ہماری ویب سائٹ پہ بھی جا کے ویب اسٹریمنگ کے تھرو ہمیں سن سکتے ہیں
4: بابا جی کے چکروں میں نا آپ کو پتہ ہے میں 15 منٹ 20 منٹ مجھے پتہ ہی نہیں چلا میں نے पोस्ट अपडेट ही नहीं की। बाबा जी ने अपना रोला ना पाया, इतना रोला डाल दिया बाबा जी ने,
6: इन्होंने बहुत रोला।
4: अच्छा बाबा जी जो है ना, जारी बात है, इनके पास तजर्बात भी है, एक्सपोजर भी है, जिंदगी देखी भी है, जिंदगी के बड़े दिहाड़े इन्होंने कट्टे ने,
6: बिल्कुल।
4: लेकिन बाबिया का मैनू एक गिला है, काले बड़े पै जाते, गुस्सा बड़ी जल्दी कर जाते हैं।
6: अच्छा इन्हों का ना इरफान भी एक मसला रहा है कि जो भी इन्होंने कोई गल अपने कोई प्रॉब्लम शेयर करो तो अपने दौर की एग्जाम्पल दे के ना फिर सू समझा लगते हैं, ठीक है कि साढ़े वेले तो इंज हों के हूँ तो ए चीज़ा हो गई ने, मतलब सबर अगले
2: मतबल हो गया हो गया कमले स्टूडियो
4: अलहमदुल्ला बिल्कुल ठीक ठाक। कौन हमारे साथ, कहाँ से बात करी? मंदरा से हाफिजा हमारे साथ हैं। हाफिजा मंदरा में क्या हालात हैं? मंदरा में भी मोटर बाइक निकले हुए लोग एंजॉय कर रहे हैं गाड़ियों पे घरों से बाहर?
7: जी भाई जिस टाइम निकले हुए थे तो कोई पता नहीं।
4: अच्छा आप तो घर में, आपको तो पता होगा भी नहीं वैसे।
7: अच्छा आपके साथ दो दो मेरे बड़े भाई हैं, सबको सलाम,
6: बहुत शुक्रिया,
7: जश्न आजादी मुबारक हो सबको।
4: थैंक यू सो मच, बहुत बहुत जश्न आजादी मुबारक। आपने आपने सब्स कपड़े पहने आज? सब सफेद
7: व्हाइट एंड ग्रीन पहने हुए।
4: अच्छा हमारे बाबा जी ने भी आज आज ग्रीन कलर का चोगा पहना हुआ है, ऊपर पागल पगड़ी जबरदस्त पग पहनी हुई है और ग्लासेस बड़े प्यारे लगाए हुए ग्रीन कलर के और जूते जो है ना इनके ये खुस्सा इन्होंने पहना हुआ है, कमाल है।
2: आपने पगड़ी पहचान है, इज्जत दी,
6: एनक देखी लाइटों वाली है।
4: हाथ
2: ला के वेखो ना केडी पक्की है ना,
4: क्या
2: जेडी है ना की बोल दो,
4: मैं ट्रक दे थले रख देने टूटेगी। अच्छा आप साहब और कुछ कहना चाहेंगे? आप बाबा जी गुस्सा कर गए तो
7: इनको
4: तंग क्या करे, हम तो वैसे बात करते हैं गुस्सा कर जाते हैं, छोटी सी बात करते हैं माइंड कर जाते हैं।
2: आज दी नौजवान नस्ल इन्हानु की पता वड्यां दा की एहतराम करना होंद?
6: सर हम आपका दिल से एहतराम करते हैं,
4: इल्जाम ना लाओ ना, नौजवान नस्ल
2: देखो ना, हुण एक सज्जे बैठे हो एक खब्बे बैठे हो, विच मैं भाई बैठे हो,
4: तो
2: बोलण भी मेरे दिल दी मर्जी दा नहीं पैंदे। अच्छा वो काल बच्ची दी वेखो ना, वो बच्ची लाइन ते बिचारी
4: आप जा खुश रहे सलामत रहे, थैंक यू सो मच।
6: अच्छा फरहान भाई इनके अंदर ये है कि
4: ये कुछ कह रही कौन है, सॉरी जी जी जी
7: मैं कहना चाहती हूँ कि कश्मीर हमारा एक हमारे लिए कहना है, उसमें हम कुछ कितनी मुश्किल से हमें आजादी मिली और कितनी मुश्किल से हमने इसको पाया है, मुश्किल आदात से हमने इसको आज भी हम सेलिब्रेट कर रहे हैं। तो आप कभी सोचें कि
4: आज हमारे साथ हमारे कॉलर्स जो के 04221100101 पे कॉल करें। एक और कॉलर बाबा जी गुस्से नाल क्यों वेख दे, प्यार नाल वेखो
2: की नहीं मैं वेंदा पे फोन के दाया।
4: अस्सलाम वालेकुम
8: जी। वालेकुम सलाम, कैसे आप लोग तीनों?
4: अल्लाह का शुक्र सर बिल्कुल ठीक ठाक। कौन सा
8: जी? अली जमाल जी बात कर रहा हूँ कराची से, कैसे हैं सर?
4: सर बिल्कुल ठीक ठाक, अल्लाह का बहुत करम है, बहुत करम।
8: आपको जश्न आजादी बहुत बहुत मुबारक हो और बाबा जी को तो डबल डबल डबल मुबारक हो।
2: खैर मुबारक बच्चे, तुम भी मुबारक होवे
8: जी। जी खैर मुबारक जी बाबा जी, ये कर्मां नाल जिहड़ा ना सब पाकिस्तान मिले, थोड़े बड़िया की दुआ है,
2: साडे वड्डियां दी कुर्बानियां नाल पाकिस्तान मिले और वो कुर्बानियां उन्हें बेचारे इंज दित्तियां भाई, इंज खून दियां नदियां जिहड़ियां ने वह वहदियां रही और दुश्मनां ने इंज कटिया जिवें दरख्त की झाड़ी नहीं कट्टी जांदी, इंज कटिया गया। ये बड़ा औखा मुल्क मिलिया सानूं, एडा सौखा नहीं मिलिया, तो जे असी हुण अगर उहदी इज्जत उहदे इस्तेहकाम लई कुछ ना करिए ना ਤੇ ਫਿਰ ਅਸੀਂ ਆਪਣੇ ਮੁਲਕ ਨਾਲ ਖਿਆਨਤ ਕੀਤੀ।
8: ਤੁਸਾਂ ਵੀ ਜਿਹੜਾ ਬਜ਼ੁਰਗ ਬੰਦੇ ਹੋ ਨਾ, ਤੁਸਾਂ ਵੀ ਜਿਹੜਾ ਦੁਆ ਸ਼ਾਹ ਕੀਤੀ ਕਰੋਏ ਕਿ ਸਾਡੀ ਮੁਲਕ ਦੀ ਔਰ ਹਫਾਜ਼ਤ ਹੋ ਜਾਵੇ।
2: ਅੱਲਾਹ ਪਾਕ ਤੁਹਾਨੂੰ ਵੀ ਮਹਿਫੂਜ਼ ਰੱਖੇ ਤੇ ਸਾਡੇ ਜਿਹੜੇ ਸਰਹੱਦਾਂ ਦੀ ਹਫਾਜ਼ਤ ਕਰਨ ਵਾਲੇ ਨੇ ਅੱਲਾਹ ਉਹਨਾਂ ਨੂੰ ਵੀ ਮਹਿਫੂਜ਼ ਰੱਖੇ।
6: ਆਮੀਨ।
2: ਬੁਰੀਆਂ ਨਜ਼ਰਾਂ ਤੋਂ ਬਚਾ ਲੈ
8: ਆਮੀਨ ਬੜਾ ਅੱਛਾ ਲੱਗ ਰਿਹਾ ਤੇਰਾ ਜਿਹੜਾ ਸ਼ੋਅ ਸੁਣਦੇ ਪਏ ਆ ਕਰਾਚੀ ਦੇ ਬੈਠ ਕੇ
0: ਅੱਛਾ ਤੁਸੀਂ ਕਰਾਚੀ ਹੋ ਇਸ ਟਾਈਮ ਜੀ ਆਪ ਕਰਾਚੀ ਮੇ ਹੈ
8: جی جی میں تو کراچی سے بات کر
0: رہا ہوں چلیں زبردست ہم بابا جی کو کہیں گے آپ کے لیے خصوصی دعا کریں
8: اصل میں ایسا ہے نا کراچی میں جو ونون کی نشہ چل رہی ہے نا وہ یعنی کہ ڈائریکٹ یعنی کہ لاہور اسٹوڈیو کی بھی چلا رہے ہیں
0: جی ٹھیک ہے
8: وہ کراچی سے یعنی کہ بند ہو گئی تو آپ لوگوں کی نشہ ماشاء اللہ اسی چینل پہ آ رہی ہے
0: جی جی جی جی چلیں بہت شکریہ جی تھینک یو
8: بڑا اچھا لگ رہا ہے پاکستان زندہ باد
0: پاکستان زندہ باد
2: بابا جی کی فین فالوئنگ
0: بابا جی کی فین فالوئنگ ہے یار اور لوگ ریکویسٹ کر رہے ہیں بابا جی اچھا ویسے نا بڑے خوش قسمت ہیں وہ لوگ میں کہتا ہوں جن کے گھر میں ایسے بزرگ ہیں ایسے انمول ہیرے ہیں السلام علیکم
9: ہلو السلام علیکم
2: وعلیکم السلام کون صاحب کہاں سے
9: میں رضا بات کر رہا ہوں
2: حیدرآباد سے جشن آبادی کے حوالے سے
9: میری طرف سے آپ سب لوگوں کو اور جتنے بھی سننے والے ہیں ان کو جشن آزادی بہت بہت مبارک
0: بہت شکریہ مہربانی
9: اور آپ ٹھیک ہیں
2: الحمد للہ
0: ہم تو ٹھیک ہیں لیکن بابا جی تھوڑے غصے میں آج آپ لوگوں کی وجہ سے
9: بابا جی بہت غصے میں
0: ہاں بہت غصے میں ہیں
9: بابا جی تساں غصے تے کیوں بول رہے ہو
2: اننا مینوں آکھیا بے روٹی منگوائیں دے پے پیزا پے منگوائیں تے صبح دا مینوں اسے لالائی تے بھائی بیٹھے منگائیں دے نہیں پے
9: او بابا جی میں تاں گیا تے پیزا گھل دینا مڑ
2: اے اے کوئی نہیں نہ منگوائیں دے پے جی نہ مینوں آکھیا بے اسی تے تسی باہر حالانکہ میں جاندا پیاں ہوں میرا سائیکل باہر کھلا ہن میں ڈارے دی آواز نہ نکلی پئی ہوے
9: او سائیکل تہاڈا باہر کھلوتا ہے تو سائیکل تہاڈا پنچر ہو گیا ہونا گور نہ ویکھو جا مڑ
2: ایو تو مینوں ڈر پیا لگدا ہے بھی اے ہن میرا چوکا وی نہیں چھڈیندے پے تے کھویں دا وکاشا نہیں پے بابا جی کھلا دیں گے اتنے ہی ہاں لیتے 12 بجے تک
0: بابا جی آپ نے وہ بات سنی کبھی صبر کا پھل میٹھا ہوتا
2: میٹھا ہوتا بھائی وہ جی نہ سنی ہوں اندے واسطے میٹھا ہوندا میں تو انتظار نہیں ہوندا
0: نہیں دسو تو صحیح ویسے سنی ہے کدی
2: میں نے مطلب دا نہیں پتہ بھی کی
9: مطلب سر آپ ٹھیک
0: ہیں اس ٹائم نا بٹ صاحب بابا جی کو صرف یہی نظارہ ہے کسی سے پوچھو نا بھوکے سے پوچھو ایک اور ایک کتنے ہوتے ہو کہتا ہے 11 روٹیاں
2: او سامنے دیکھو بندہ پیزے والا تو نہیں آ گیا اوپر شیشے دے
0: پے نہیں نہیں ہلے تے نہیں
2: نہیں وہ جاتے شاپوری نے او شاپوری نے
0: دو بندے آئے نے لگدا ہے
2: تہاڈا اوے شاپوری نے سجے ہاتھ جا ویکھو تے
0: لنگر لے آنے
2: اچھا مینوں لگدا سی کہ نا جڑے بٹ ہوندے نے نا انہاں نوں زیادہ بھوک لگدی ہے تے بابا جی جڑے نے نا مینوں لگ رہا ہے کوئی سر جی
0: اصل ایک کالر ہے پہلے
2: بابا جی جڑے نے بٹاں دے پیر ہوندے نو کال کر دی
0: گئی میں گل دساں تانوں اے ساڈے بابا جی جڑے نے نا انہاں دے بارے وچ تانوں دساں گا کس طرح کھاڑے لڑدے رہے نے کس طرح پہلوانی کردے رہے نے کس طرح کشتیاں لڑدے رہے نے بڑے بڑے انہاں نے کھاڑے جڑے نے چت کیتے
2: نے او بڑے بڑے پہلواناں نو تہاڈا جیا جڑا ہوندا بچہ نا ہن کھبے ہتھ نال چوک لیندا سی
0: واہ بابا جی تے ان بابے نے دو بندے چوک کے چٹو
2: نہیں ہن بڈھے جو ہو گیا
0: السلام علیکم
2: مان لوی
0: السلام علیکم
10: وعلیکم السلام
0: جی سر کون صاحب ہمارے ساتھ
10: میں قصوری بات کر رہا ہوں حیدرآباد کینٹ سے
0: حیدرآباد کینٹ سے بات کریں سر کیسے ہیں آپ
10: الحمدللہ دعائیں آپ کیا سنائیں کیسے ہیں
0: اللہ کا شکر ہے بالکل ٹھیک ٹھاک آپ کو جشن آزادی بہت بہت مبارک ہو حیدرآباد میں جتنے بھی لوگ اس وقت ہمیں سن رہے ہیں سب کو بہت بہت جشن آزادی مبارک ہے
10: ہمارے گھر مبارک آپ کو بھی اور بابا جی کو بھی ہماری طرف سے جشن آزادی مبارک
2: خیر مبارک بچے تانوی مبارک بلکہ سارے ٹبر نو مبارک سارے علاقے نو مبارک
10: خیر مبارک بابا جی بڑی پیاریاں گلا کر رہے ہو میں اور میرا دوست
2: جی جی
10: باتیں سن کے بڑے لطف اندوز ہو رہے ہیں
2: چلو تسی خوش رہو ایک کام کرو پاکستان واسطے ایک بندہ کم از کم دو رخ دو درخت دو پودے ضرور لاؤ پاکستان واسطے لاؤ
0: اچھا میں پتہ کی سمجھا میں سمجھے بابا جی کہنے ایک کم کرو ذرا
2: ذرا روٹی منگا دے روٹی منگا دو روٹیاں منگا دے
0: نہیں انہوں نے کہو انہوں نے مت دیو کہ دو روٹیاں میرے واسطے منگوا دے سر ضرور یہ بابا جی کی آپ نے نا بات پہ ضرور عمل کرنا
2: عمل کرنا ہے تاکہ ہماری آنے والی نسلوں کو جو صاف فضا ہے مل سکے اور ہمارا ملک جو ہے وہ سرسبز ہو سکے
10: ٹھیک ہو گیا جناب ٹھیک ہو گیا
2: بہت شکریہ جی
10: جی ٹیم کو سلام اور قصور میں جو بھائی بات سن رہے ہیں ان کو بھی بہت
2: شکریہ جی آپ نے کال کی تھینک یو سو مچ فار کالنگ بابا جی
4: ਮਿਹਰਬਾਨੀ ਸਰ,
6: ਚੰਗੀਆਂ ਗੱਲਾਂ ਕਰ ਰਹੇ ਹੋ ਤੁਸੀਂ ਹੁਣ, ਮੈਨੂੰ ਲੱਗ ਰਿਹਾ ਕਿ
4: ਬਾਬਾ ਜੀ ਹੁਣ ਕੁਛ ਕਰਨਾ ਹੀ ਪਏਗਾ
6: ਲੱਗ ਰਿਹਾ।
4: ਅੱਛਾ ਬਾਬਾ ਜੀ, ਤੁਹਾਡੇ ਮੈਂ ਚਾਹ ਰਿਹਾ ਕਿ ਤੁਹਾਡੇ ਅਖਾੜਿਆਂ ਦੀ ਕੁਝ ਗੱਲ ਕੀਤੀ ਜਾਏ ਤੁਹਾਡੇ ਵਕਤਾਂ ਦੇ ਅੰਦਰ। ਪਹਿਲਾਂ ਤੇ ਪਹਿਲਵਾਨੀ ਜਿਹੜਾ ਸੀ ਨਾ ਪੂਰਾ ਇੱਕ ਮਸ਼ਕਲਾ ਹੁੰਦਾ ਸੀ, ਸਾਡੇ ਵੱਡੇ ਜਿਹੜੇ ਸਨ
6: ਸ਼ੋਭਾ ਸੀ ਬਕਾਇਦਾ, ਜਵਾਨਾਂ ਦੀ ਪਹਿਚਾਣ ਹੁੰਦੀ,
4: ਜਵਾਨਾਂ ਦੀ ਪਹਿਚਾਣ। ਬਾਬਾ ਜੀ ਅਖਾੜਿਆਂ ਤੇ ਜਦੋਂ ਜਾਂਦੇ ਸੋ ਤੁਸੀਂ, ਜਦੋਂ ਕੁਸ਼ਤੀ ਕਰਦੇ ਸੋ, ਵਜ਼ਨ ਚੁੱਕਦੇ ਸੋ, ਇਹ ਸਾਰੇ ਮਾਮਲਾਤ, ਰੋਟੀ ਵੀ ਉਸ ਦਿਨ ਦਬਾ ਕੇ ਖਾਂਦੇ ਸੋ।
6: ਹੁਣ ਮੈਥੋਂ ਤੁਸੀਂ ਕੂੜ ਮਰਾਉਣ ਦੇ ਚੱਕਰ, ਮੈਨੂੰ ਲੱਗ ਗਿਆ ਪਤਾ।
4: ਨਹੀਂ ਨਹੀਂ ਵੈਸੇ ਪੁੱਛਣਾ,
6: ਮੈਂ ਕਿਉਂ ਕੂੜ ਮਾਰਾਂ ਵੇ? ਆ ਮੈਂ 10 ਬੰਦੇ ਡਾ ਸੱਟੇ ਤੇ ਮੈਂ
4: ਨਹੀਂ ਕਰਦਾ। ਐ ਨਾ ਦੱਸੋ,
6: ਤੁਸੀਂ ਖਾਵਣ ਦੀ ਗੱਲ ਮੈਥੋਂ ਕਰੋ ਵੀ ਚੰਗਾ ਖਾਂਦਾ ਉਦੋਂ ਵੀ ਤੇ,
4: ਲੇਕਿਨ ਪਹਿਲਵਾਨੀ ਵਾਸਤੇ ਤੇ ਜ਼ਰੂਰੀ ਹੈ ਨਾ
6: ਰੋਟੀ? ਪਹਿਲਵਾਨੀ ਵਾਲੇ ਵਾਸਤੇ ਜ਼ਰੂਰੀ ਹੈ, ਪਰ ਮੈਂ ਐਡਾ ਵੱਡਾ ਪਹਿਲਵਾਨ ਕੋਈ ਨਹੀਂ।
4: ਸਰਦਈ ਵੀ ਕੁੱਟਦੇ ਸੋ?
6: ਉਹ ਤਾਂ ਹੁਣ ਵੀ ਕਦੀ ਕਦੀ ਕਰ।
4: ਅੱਛਾ,
6: ਹਾਂ ਉਹ ਕਰ ਲਈ,
4: ਉਹ ਬਦਾਮ ਤੇ, ਉਹ
6: ਬਦਾਮ ਤੇ ਖਿਸ਼ਕਾਸ ਤੇ ਲਾਚੀਆਂ
4: ਦੇ ਸਾਥ ਕਾਲੀ ਦੱਸੋ। ਬਾਬਾ ਜੀ ਮੇਰਾ ਸਵਾਲ ਹੈ, ਇਹ ਜਿਹੜਾ ਸਰਦਈ ਕੁੱਟਦੇ ਨੇ
6: ਜੀ
4: ਜੀ ਦੇ ਅੰਦਰ, ਉਹ ਕੀ ਕਹਿੰਦੇ ਨੇ ਉਹਨੂੰ,
6: ਮੁਤਾਰਤ ਦੌਰਾ?
4: ਹਾਂ, ਦੌਰੇ ਦੇ ਅੰਦਰ
6: ਦੌਰਾ ਮੁਤਾਰ।
4: ਅਗਰ ਦੌਰੇ ਤੋਂ ਨਾ ਕੁੱਟੀਏ ਤੇ ਉਹ ਗ੍ਰੈਂਡਰ ਦੇ ਅੰਦਰ ਉਹਨੂੰ ਕਰ ਲਈਏ ਤੇ ਉਹਦਾ ਅਸਰ ਕੋਈ ਫਰਕ
6: ਨਹੀਂ? ਜਿਹੜੀ ਤਾਸੀਰ ਉਹਦੇ ਵਿੱਚ ਬਣਨੀ ਦੌਰੇ ਦੇ ਵਿੱਚ ਹੋਣੀ
4: ਹੈ।
6: ਬਿਲਕੁਲ ਐਵੇਂ,
4: ਦੇਸੀ ਗੱਲ ਕੀਤੀ,
6: ਬਿਲਕੁਲ ਐਵੇਂ ਜਿਵੇਂ ਤੁਸੀਂ ਹਾਂਡੀ ਪਕਾਓ ਤੇ ਲੱਕੜੀ ਤੇ ਪਕਾਓ, ਉਹਦਾ ਹੋਰ ਟੇਸਟ ਹੈ। ਗੈਸ ਤੇ ਪਕਾਓ ਤਾਂ ਹੋਰ ਟੇਸਟ ਹੈ,
4: ਔਰ ਤੁਸੀਂ ਮਿੱਟੀ ਦੇ ਬਰਤਨ ਚ ਪਕਾਓ ਔਰ
6: ਇਹ ਗੱਲ ਅਗਲੀ ਮੈਂ ਕਰਨ ਲੱਗਾ। ਹੁਣ ਤੁਸੀਂ ਗੋੜ ਵਾਲੇ ਚਾਵਲ ਮਿੱਟੀ ਦੇ ਬਰਤਨ ਹੀ ਪਕਾ ਲਓ ਨਵੇਂ ਦੇ ਵਿੱਚ, ਤੁਹਾਨੂੰ ਚਸ ਆ ਜਾਸੀ ਸਾਰੇ ਖਾਣੇ ਭੁੱਲ ਜਾਸੀ।
4: ਕਾਲਰ ਨੇ ਸਾਡੇ ਨਾਲ,
6: ਲੈ ਲਓ।
4: ਹਾਂਜੀ ਹਾਂਜੀ, ਲੈ ਲਓ।
11: ਹੈਲੋ
4: ਜੀ, ਹੈਲੋ, ਅਸਲਾਮ ਅਲੈਕੁਮ।
11: ਵਾਲੇਕੁਮ ਸਲਾਮ, ਮੈਂ ਫਰੀਦ ਬੂਜੀ ਲੋਰ ਤੋਂ ਗੱਲ ਕਰ
4: ਰਹੀ ਹਾਂ। ਜੀ ਜੀ ਜੀ,
11: ਕੈਸੀ ਪਾਲਾ ਵਾਲੇ ਬਾਬਾ ਜੀ ਨਹੀਂ ਇਹ?
4: ਅੱਛਾ, ਤੁਸੀਂ ਆਪਣੀ ਗੱਲ ਦੱਸੋ ਨਾ, ਗੱਲ ਸੁਣਾਓ ਤੁਸੀਂ ਆਪਣੀ।
11: ਹਾਂਜੀ, ਗੱਲ ਸੁਣਾਈਏ।
4: ਕੀ ਕਹਿਣਾ ਚਾਹ ਰਹੇ ਤੁਸੀਂ ਮੈਨੂੰ, ਇਹ ਦੱਸੋ ਅੱਜ ਦੇ ਦਿਨ ਦੇ ਦਿਹਾੜੇ ਵਾਸਤੇ। ਜੀ ਜੀ, ਮਾਸ਼ਾਅੱਲਾ।
11: ਦੂਸਰਾ ਹੈ ਕਿ 14 ਅਗਸਤ ਉਹ ਜਿਹੜੀ ਅੱਜ ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਰਹਿਣੀ ਹੈ।
4: ਠੀਕ ਹੈ,
11: ਇਹਨਾਂ ਨੂੰ ਬਹੁਤ ਸਾਰੀ ਮੁਬਾਰਕ ਹੋਵੇ।
6: ਖੈਰ ਮੁਬਾਰਕ,
4: ਖੈਰ ਮੁਬਾਰਕ ਜੀ, ਖੈਰ ਮੁਬਾਰਕ ਇੱਕ ਵਾਰੀ, ਬਹੁਤ ਸ਼ੁਕਰੀਆ।
11: ਵੱਡਿਆਂ ਨੇ ਨਾ ਇਹ ਜਿਹੜੇ ਮਹਾਜਰ ਸੀ ਨਾ, ਜਿਹੜੇ ਬਾਰਡਰ ਦੇ ਉੱਤੇ ਜ਼ਾਲਮਾਂ ਨੇ ਉੱਥੋਂ ਮਹਾਜਰ ਕਰਕੇ ਇੱਥੇ ਕੱਢਿਆ ਸੀ, ਤੇ ਮੇਰੇ ਦਾਦੀ ਜੀ ਇਹਨਾਂ ਵਾਲੇ ਸਾਹਿਬ ਨੇ ਜਾ ਕੇ ਖੁਦ ਆਪਣੇ ਰੇਹੜਿਆਂ ਦੇ ਉੱਤੇ ਤੇ ਬੈਲ ਗਾੜੀਆਂ ਦੇ ਉੱਤੇ ਉਹਨਾਂ ਨੂੰ ਇੱਥੇ ਸ਼ਹਿਰ ਚ ਲੈ ਕੇ
6: ਗਾਡਿਆਂ ਤੇ, ਗਾਡਿਆਂ ਤੇ ਆਏ ਸਨ,
11: ਗੱਡੀਆਂ ਦੇ ਉੱਤੇ ਬਿਠਾ ਕੇ ਲੈ ਕੇ ਤੇ ਉਹਨਾਂ ਨੂੰ ਆਪਣੀ ਸੇਲੀਆਂ ਦੇ ਵਿੱਚ ਜਗ੍ਹਾ ਦਿੱਤੀ ਸੀ। ਤੇ ਸਾਨੂੰ ਬੜੀਆਂ ਮੁਸ਼ਕਿਲਾਂ ਨਾਲ
6: ਬੱਚਿਆਂ ਨੂੰ
4: ਬਿਲਕੁਲ ਠੀਕ, ਬਿਲਕੁਲ ਠੀਕ। ਬਹੁਤ ਸ਼ੁਕਰੀਆ ਫਰੀ ਜੀ, ਜਿੰਦੇ ਰਹੋ, ਜਿੰਦੇ ਰਹੋ, ਬਹੁਤ ਸ਼ੁਕਰੀਆ, ਮਿਹਰਬਾਨੀ। ਅੱਛਾ ਜੀ, ਸਾਡੇ ਨਾਲ
6: ਦੱਸਾਂਗਾ
4: ਫਜ਼ਾਇਲ ਮਜ਼ੀਦ ਤੁਹਾਨੂੰ।

0: ਗਿਮੀ ਜਨਾਬ ਪਰਨ ਕੌਣ ਸਾ ਤੇ ਇਹ ਜੇ ਬਾਬਾ ਰਾਏ ਬੜੀਆਂ ਡੈਡੀਆਂ ਗੱਲਾਂ ਪੇ ਕਰਨੇ ਮਾਸ਼ਾਅੱਲਾ
1: ਭੁੱਖਾ ਬਾਬਾ
0: ਉਹ ਬਾਬਾ ਬਾਬਾ ਜੀ ਤੁਸਾਂ ਵਾਸਤੇ ਰੋਟੀ ਮੈਂ ਕੁਝ ਖਾਣੂ ਭੇਜੀ ਸਾ ਵਿਚਾਰੇ ਭੁੱਖੇ ਬੈਠੇ ਤੇ ਕੁਝ ਖਿਆਲ ਕਰੋ ਜੀ
2: ਇਹ ਫਰਹਾਨ ਨੂੰ ਸਿਫਾਰਿਸ਼ ਕਰ ਦਿਓ ਨਾ ਜਦੋਂ ਤੱਕ ਤੁਹਾਡੀ ਰੋਟੀ ਪਹੁੰਚਣੀ ਲੇਟ ਥੀ ਵੈਣੀ
0: ਉਹ ਬਾਬਾ ਜੀ ਗੁਜਰ ਖਾਨ ਹੈ ਤਾਂ ਕਿਹੜਾ ਦੂਰ ਹੈ ਭੇਜਦੇ ਸਾ ਤੁਸੀਂ ਰੋਟੀ ਭੇਜਦਾ ਬਾਬਾ ਜੀ ਨਾਲੇ ਗੁਜਰ ਖਾਨ ਅੱਛੋ ਗਦੜਾ ਸਾਥ ਖਿਲਾਤਾ
2: ਰਾਤਾਂ ਕੱਢ ਕੇ ਕੋਈ 85 ਸਾਲ
3: ਇਹ ਬਸ
0: ਅੱਲਾ ਤੁਹਾਡੀ ਸਲਾਮਤ ਰੱਖਿਆ ਬਾਬਾ ਜੀ ਨਾਲੇ ਬਾਬਾ ਜੀ ਸ਼ਮਲਾ ਬੰਨੇ ਹੋ ਕੋਈ ਇੰਜੈਕਸ਼ਨ ਲਾਣੇ ਹੋ
2: ਕੀ ਆਖਿਆ ਜੇ
0: ਫਰਹਾਨ
2: ਖਾਨ ਨੇ ਮੇਰੇ ਗੁੱਸੇ ਵਾਲੂ ਬਾਰ ਬਾਰ ਵੇਂਦਾ ਹੈ
0: ਬਹੁਤ
3: ਸ਼ੁਕਰੀਆ ਜੀ
1: ਜੀ ਬੜੀ ਮਿਹਰਬਾਨੀ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਔਰ ਰੇਡੀਓ ਪਾਕਿਸਤਾਨ ਐਫ ਐਮ 101 ਕੇ ਲਾਹੌਰ ਸਟੂਡੀਓ ਸੇ ਆਪ 101 ਇੰਟਰਨੈਸ਼ਨਲ ਕੀ ਟ੍ਰਾਂਸਮਿਸ਼ਨ ਸੁਣ ਰਹੇ ਹੈਂ ਔਰ ਇਸ ਵਕਤ ਇੱਕ ਸਰਪ੍ਰਾਈਜ਼ ਕਾਲ ਹੈ ਆਪ ਸਭ ਕੇ ਲੀਏ
3: ਓਕੇ
1: ਲੇਡੀਜ਼ ਐਂਡ ਜੈਂਟਲਮੈਨ ਪਲੀਜ਼ ਹੋਲਡ ਔਨ
3: ਓਕੇ
1: ਖਾਮੋਸ਼ੀ ਇਖਤਿਆਰ ਕੀ ਜਾਏ
3: ਓਕੇ
1: ਔਰ ਅਗਲੀ ਆਵਾਜ਼ ਆਪ ਸੁਣੇਂਗੇ ਦੇਖਦੇ ਹੈਂ ਕਿਸ ਕੀ ਹੈ ਅਗਲੀ ਆਵਾਜ਼ ਅਸਲਾਮ ਅਲੈਕੁਮ ਕੈਸੇ ਹੈਂ ਆਪ
4: ਅਲਹਮਦੁਲਿਲਾ ਮੈਂ ਤੋ ਸੁਬਾਹ
1: ਹੈਲੋ
4: ਮੈਂ ਕਿਹਾ ਆਪਕੇ ਪ੍ਰੋਗਰਾਮ 1 2 3 1 2 3
1: ਜੀ ਜੀ ਜੀ ਆ ਰਹੀ ਹੈ ਆਪਕੀ ਆਵਾਜ਼ ਬਿਲਕੁਲ ਆ ਰਹੀ ਹੈ
4: ਸਾਦੀ ਮੁਬਾਰਕ
1: ਖੈਰ ਮੁਬਾਰਕ ਆਰ ਜੀ ਟਾਕ ਸਮਾਂ
4: ਸਾਰਾ ਹਮ ਵੀ ਹੈ
1: ਆਪਕੇ ਜੀ ਜੀ ਆਪਕਾ ਥੋੜਾ ਸਾ ਸਿਗਨਲ ਕਾ ਕੁਝ ਮੇਜਰ ਇਸ਼ੂ ਲੱਗ ਰਿਹਾ ਹੈ ਕਾਲ ਆਪਕੀ ਬੀਚ ਮੇ ਸੇ ਡ੍ਰੌਪ ਹੋ ਰਹੀ ਹੈ ਬਾਬਾ ਜੀ ਬੈਠੇ ਹੈ ਨਾ ਇਨਕੀ ਵਜਾ ਸੇ ਕੁਛ ਇਸ ਤਰ੍ਹਾਂ ਕਾ ਹੋ ਰਹਾ ਹੈ
2: ਦੁਬਾਰਾ ਆਜ ਅਸੀਂ ਕਾਲ ਮੁੜ ਹੁਣ ਕਿਹੜਾ ਮਿਲਦੀ ਜੋ ਨਹੀਂ ਪਈ
1: ਬਾਬਾ ਜੀ ਤੁਸਾਂ ਕੋਈ ਫੂਕ ਮਾਰੀ ਮੈਨੂੰ
2: ਲੱਗਦਾ ਮੈਂ ਫੂਕ ਮਰੇ ਨਾ ਦੁਬਾਰਾ ਮੁੜ ਆਵੇ
1: ਕੋਈ ਫੂਕ ਮਾਰੀ ਬਾਬਾ ਜੀ ਚੰਗਾ ਪਹਿਲਾਂ ਕਾਲ ਚੱਲ ਰਹੀ ਸੀ ਦੇਖੋ
2: ਦੁਬਾਰਾ ਆ ਜਾਸੀ ਨਾ
1: ਪਰੇਸ਼ਾਨ ਰਹਿਨੇ ਹਾਂ ਸ਼ਾ ਚੱਲ
4: ਅਭੀ ਆ ਰਹੀ ਹੈ ਆਵਾਜ਼
1: ਜੀ ਸਰ ਹੁਣ ਤੁਹਾਡੀ ਆਵਾਜ਼ ਆ ਰਹੀ ਹੈ ਜੀ ਬਾਬਾ ਜੀ ਪਤਾ ਨਹੀਂ ਕਿਉਂ
3: ਫੂਕ ਮਾਰੀ ਹੈ ਨਾ ਬਾਬਾ ਜੀ ਨੇ ਮੈਨੂੰ ਲੱਗ ਰਿਹਾ ਕੰਮ ਠੀਕ ਹੋ ਗਿਆ
1: ਹਾਂ
4: ਮੈਂ ਕਿਹਾ ਮੈਂ ਫੋਨ
3: ਇਹ ਫਿਰ ਫੂਕ ਮਾਰ ਦਿੱਤੀ ਬਾਬਾ ਜੀ
1: ਫਿਰ ਫੂਕ ਮਾਰ ਦਿੱਤੀ
3: ਬਾਬਾ ਜੀ ਨੇ
2: ਬਾਬੇ ਨੂੰ ਕੱਢੋ ਸਟੂਡੀਓ ਚ ਬਾਬਾ ਨਿਕਲੇ ਤਾਂ ਗੱਲ ਬਣੇ
1: ਹੈਲੋ
4: ਅਭੀ ਆ ਰਹੀ ਹੈ ਆਵਾਜ਼
1: ਜੀ ਜੀ ਅਬ ਆ ਰਹੀ ਹੈ ਆਪਕੇ ਪਾਸ
4: ਦੁਬਾਰਾ ਚੈੱਕ ਕਰ ਲਈਏ ਫਿਰ ਹੁਣ ਤੱਕ ਕਾ
1: ਜਸ਼ਨ ਆਜ਼ਾਦੀ ਜੀ ਬਹੁਤ ਬਹੁਤ ਮੁਬਾਰਕ ਔਰ ਅਭੀ ਹਮ ਬਾਤ ਕਰ ਰਹੇ ਥੇ
4: ਆਪਕੋ ਵੀ ਜਸ਼ਨ
1: ਹਮ ਨਾ ਅਭੀ ਬਾਤ ਕਰ ਰਹੇ ਥੇ ਮੈਂ ਅਰਮ ਔਰ ਬਾਬਾ
4: ਜੀ ਚੱਲ ਰਹੇ ਹੈ
1: ਅੱਛਾ ਹਮ ਦੁਬਾਰਾ ਕਾਲ ਕਰਤੇ ਹੈ ਹਮ ਦੁਬਾਰਾ ਕਾਲ ਕਰਤੇ ਹੈ

0: السلام علیکم جی, ویلکم بیک. اور وقت ہو چکا ہے جس کا مجھے نہیں پتا, ہاں 11:47 اور آج 14 اگست کا دن اپنی تکمیل کی طرف بڑھ رہا ہے اور ہم لوگوں نے کافی زیادہ سیلیبریٹ کیا. اینڈ آپ لوگوں نے صبح بھی مجھے برداشت کیا, کل رات بھی مجھے برداشت کیا اور ابھی پھر مجھے برداشت کر رہے ہیں. گو کہ میں اوائڈ کرنا چاہ رہا تھا, میں نہ آؤں کیونکہ ایک ہی بندے کو بار بار سن کے بندہ کہندا یار تو جا بھی, تو کی اتھے کرتا رہنا ہر ویلے بیٹھا رہنا. لیکن پھر میں کہا چلو کوئی نہیں, ایک دن برداشت کر,
1: جی کوئی چاہتا تو چاہتا رہے, ہے نا. نہیں
0: اسی تو باز نہیں آ رہے, ہم بہت بے شرم ہو
1: چکے. نہیں لوگ آپ کو سننا چاہتے ہیں, لوگ کہتے ہیں کہ نہیں آج یہ ڈاگ سننے چاہیے.
0: ہاں نہیں وہ منہ پہ کہتے ہیں,
1: آپ کتنے سچے ہیں, میں بھی دیکھا آپ کے منہ کے سامنے بیٹھا
0: منہ پہ کہتے ہیں, کال پہ آ گیا. جی جی جی جی جی جی جی ہاں بالکل ٹھیک ہے, مجبوری ہے کی کریے. شو کس کا رحمان کا, اچھا ٹھیک ہے. اے کون آ گیا ڈاک صاحب, اے کی گل شو کدا زیادہ, اے کون آیا ڈاک صاحب آ گیا, شو کدا فراد ہے, کون ہے ڈاک صاحب آ گیا.
1: فیل ہونے لگا سی جس طرح اسی کو ہوسٹ گئے ہیں, دراصل انہوں نے واپس آ جانا ہوندا.
2: نہیں لیکن جڑی یہ انٹری ہے نا
1: 12:30 نا کوئی 1 دے قریب دروازہ
0: جو پروگرام دا ردم بندا ہے,
1: مینوں تے لوگ مجھے تو لوگ 4471 پہ میسج کر کے کہہ رہے ہوتے آج ڈاگز دی ہے
2: منڈا بڑا
1: معافی مانگی ہے کہ اللہ دی قسم ہے میرا پروگرام ہے کہ نہیں ہمیں یقین نہیں ہوتا
2: آج تے منڈا بڑا ساڑ پھک رہے
1: ہیں. نہیں یہ ہمارا آپس کا مذاق ہے, اسی طرح سے نا لوگ
0: یہ ہماری آپس کی چپکلش ہے جو چلی آ رہی ہے.
1: کالز سٹارٹ ہوں گی تو مزہ آئے گا,
2: کال لو نا دو ماں پہنا پراما دی کنی چپکلش سے. السلام علیکم,
1: چپس اچھی ہے.
2: السلام علیکم.
3: السلام علیکم.
2: وعلیکم السلام.
3: جی جناب کیا حال چال ہے؟
2: بالکل ٹھیک ٹھاک جناب, کون صاحب
3: ہے؟ جی میں فیصل آباد تو گل کر رہا ہوں, محمد شہزاد.
2: جی جی شہزاد صاحب دسو کی کہو گے؟
3: چلا پروگرام سن رہے ہیں جی, 14 اگست دے حوالے نال بڑا سونا کر رہے ہو, تے اج جڑے بابا جی آئے نے نا جی,
2: ہاں جی
3: یہ تے کمال ہی کر رہے نے.
2: اچھا
3: تے بار بار پیزا مانگ رہے, انہاں نوں پیزا کھوا ہی دیو. ہاں
2: اچھا سوچ رہے ہیں کچھ کھوا ہی دئیے جنہاں نوں
4: پتہ نہیں پیزا کھویندے نے یا بد دعا دیندے نے, کچھ کریندے ہیں
1: انہاں نے کی گلا پیزا کھویندے نے کہ ساڈے کو بد دعا لیندے نے انج کہنا ہے.
4: ہاں کچھ نہ کوئی تے ہونا ہی ہے, اج کھوا دے کے بڑا.
3: میں اج بھی بڑا خوش ہوں نا کہ ویکھ لو اتنا میڈیا دا دور ہے, انٹرنیٹ دا دور ہے, لیکن ریڈیو سننے والے جڑے نے نا جی تو اج بھی ریڈیو ہی سنتے نے, کیونکہ ریڈیو پاکستان ایک ایسا ادارہ ہے کہ ایدے تو لوگ ماشاءاللہ اج بھی مستفید ہو رہے نے اور بڑے خوش نصیب نے وہ لوگ جڑے ہلے بھی ریڈیو سنتے ہیں.
2: کیا بات ہے جی, بہت شکریہ جناب.
0: کیونکہ ایک پروگرام سن کے نا 12 نفلاں دا ثواب لبدا ہے.
3: ہاں جی
2: پورا
3: ریڈیو پاکستان دے گل سنو,
4: یہ ریڈیو جڑا ہے نا یہ
1: بہت خوش ہوندا ہے,
4: گوڑی ہوئی بندے دی بیمار بندے دی شفا ہوئی ریڈیو جڑا
1: بہت خوش ہوندا ہے.
3: جی جی جی میں کہنا اینا انٹرنیٹ دا دور ہے
1: بیماراں نوں شفا مل جاندی ہے, بیماراں نوں شفا مل جاندی ہے.
2: بڑی مہربانی, آج چونکہ میں چاہ رہا کہ
1: ہوں تو میرے کنا تو نظر بھی آن لگ گیا, ہوں جان دے چھڑ دے.
2: جی السلام علیکم.
3: وعلیکم السلام جی,
1: کیا حال ہے آپ کا؟ ٹھیک ہے نا, خیریت سے تو ہے نا؟
2: انہاں دا تے حال ٹھیک ہے, تہاڈا کی حال ہے؟
4: تو نہیں انہاں نو
1: اس طرح کی کیا اس طرح کی
2: ساڈا حال بے حال کیوں کرن دیو؟ جی سر
1: اتنے غور سے سن رہے ہو
2: سر, کن پاٹ دے پنے میرے. جی جی کون سر؟
3: کروٹا سیدا سے, سید غلام عباس کروٹا سیدا سے.
2: کروٹا سیدا سے سیالکوٹ, کروٹا سیدا
3: سیالکوٹ. جی بالکل فرحان بھائی سیالکوٹ کروٹا.
2: کیا بات ہے کیا. جی سر کیا کہیں گے؟
3: ماشاءاللہ جناب, پہلی تو میری طرف سے پورے پاکستان کو جشن عید مبارک.
1: واہ
0: آپ کو بھی بہت بہت عید مبارک ہو.
1: اس وقت میں چاند تک پہنچ گیا
3: ہماری سب سے بڑی,
1: لیکن آسمان پہ نظر نہیں آ رہا لیکن پہنچ چکا ہوں.
0: آپ کیا کہہ رہے
3: ہیں؟ پہنچے نہیں
0: ہے, بات یہ ہے اچھا اوکے, میں تو سمجھا ابھی سفر چل رہا ہے. اچھا کیا آپ نے یاد دہانی کروائی, آپ کو بھی مبارک ہو. جی
3: جی بہت شکریہ جناب, ماشاءاللہ بڑا اچھا پروگرام جو ہے نا, بڑا خوبصورت سا گلدستہ سجا ہوا ہے اور خصوصاً اس گلدستے کی جان جو ہے نا اس وقت بابا جی ہیں.
1: آئے
4: بچے شکریہ, تہاڈا بڑی مہربانی تہاڈی.
5: ਜਨਾਬ ਮੈਂ ਖੁਦ ਵੀ ਬਾਬਾ ਹੀ ਆ ਤਕਰੀਬਨ
2: ਨਹੀਂ ਸਾਡੇ ਸਾਡੇ ਬਾਬੇ ਤੋਂ ਬੁੱਢੇ ਨਹੀਂ ਹੋਵੋਗੇ ਤੁਸੀਂ
5: ਮੈਂ ਤੁਹਾਡੇ ਬਾਬੇ ਤੋਂ ਬੁੱਢਾ ਨਹੀਂ ਆ 54 ਇਅਰ ਏਜ
2: ਨਹੀਂ ਨਹੀਂ ਸਾਡਾ ਬਾਬਾ ਤੇ 80 85 ਤੇ ਨੇੜੇ ਲੱਗਿਆ
5: ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਲਾ ਤਾਲਾ ਹਯਾਤੀ ਦੇ ਨੇ ਤੇ ਜਨਾਬ
0: ਇਹਨਾਂ ਵਾਸਤੇ ਬਾਬੇ ਨੇ ਕਰਾਲਾ ਪਾਇਆ ਕਹਿੰਦਾ ਮੇਰਾ ਦੂਜਾ ਵਿਆਹ ਕਰਾਓ
2: ਪੱਕਾ ਇਰਾਦਾ ਵੀ ਮੈਂ ਨਾਤਾ ਸਾਹਿਬ ਜਾ ਕੇ ਰਵਾਂ ਸੋਚ ਕੇ ਬੈਠੇ
5: ਮੈਂ ਕਿਹਾ ਡਾਕਟਰ ਸਾਹਿਬ ਜਿਹੜਾ ਨਾ ਤੁਸੀਂ ਬਾਬੇ ਹੋਰਾਂ ਦੇ ਬਹਾਨੇ ਆਪਣੀ ਖਾਹਿਸ਼ਾਂ ਦਾ ਇਜ਼ਹਾਰ ਤਾਂ ਨਹੀਂ ਕਰਦੇ
2: ਨਹੀਂ ਨਹੀਂ ਬਾਬੇ ਦੀ ਖਾਹਿਸ਼ ਹੈ ਲੇਕਿਨ ਇਨਸ਼ਾਅੱਲਾ ਪੂਰੀ ਹੋਏਗੀ
0: ਦੂਜੀ ਸ਼ਾਦੀ ਵੀ ਬੰਦੇ ਹੀ ਕਰਦੇ ਨੇ
5: ਦੂਜੀ ਨੇ ਤੀਜੀ ਚੌਥੀ ਵੀ ਕਰ ਲੈਂਦੇ ਜੇ
4: ਤੁਹਾਡੇ ਮੂੰਹ ਘੀ ਸ਼ੱਕਰ ਮੁੰਡਾ ਮੈਨੂੰ ਚੰਗਾ ਲੱਗਾ ਜਦੋਂ ਹੁਣ ਆਇਆ ਹੈ ਨਾ ਮੁੰਡਾ ਚੰਗਾ ਲੱਗਾ ਮੈਨੂੰ
2: ਤੁਹਾਡੇ ਮਨ ਦੀਆਂ ਗੱਲਾਂ ਕਰ ਰਿਹਾ
4: ਬਿਲਕੁਲ
0: ਅੱਛਾ ਮੇਰਾ ਕੋਈ ਰਿਸ਼ਤੇਦਾਰ ਨਾ ਸੁਣਦਾ ਹੋਏ ਤੇ ਮੇਰੇ ਖਾਨਦਾਨ 'ਚ ਟ੍ਰੈਂਡ ਦੋ ਵਿਆਹ ਦਾ ਇਹਦੇ
5: ਮਾਸ਼ਾਅੱਲਾ
0: ਤੂੰ ਸਾਡੇ ਰਾਜ਼ ਖੋਲੀ ਜਾ ਰਿਹਾ
5: ਉਹ ਗੱਲ ਇਸ ਤਰ੍ਹਾਂ ਵੇ ਕਿ ਜਨਾਬ ਬਾਬੇ ਹੋਰਾਂ ਦਾ ਤਾਂ ਵਿਆਹ ਹੋਏ ਨਾ ਹੋਏ ਲੇਕਿਨ ਜਿਹੜਾ ਨਾ ਸਾਡਾ ਜਿਹੜਾ ਦਿਲ ਹੈ ਨਾ ਉਹ ਤੇ ਜਿਹੜਾ ਨਾ ਰਾਜ਼ੀ ਹੋ ਗਿਆ ਨਾ
2: ਰੂਹ ਰਾਜ਼ੀ ਹੋ ਗਈ ਚਲੋ
5: ਦਿਲ ਰਾਜ਼ੀ ਹੋ ਜਾਏ ਨਾ ਤੇ ਇਸ ਤੋਂ ਵੱਡੀ ਚੀਜ਼ ਕੋਈ ਨਹੀਂ ਜੇ ਕਿਉਂਕਿ ਦਿਲ ਬੈਤੁੱਲਾ ਜੀ
4: ਚਲੋ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ
0: ਥੈਂਕ ਯੂ ਵੈਰੀ ਮਚ ਫॉर
5: योर ਕਾਲ ਜੀ ਬਹੁਤ ਸ਼ੁਕਰੀਆ ਅੱਲਾ ਹਾਫਿਜ਼
0: ਬਹੁਤ ਸ਼ੁਕਰੀਆ ਅੱਲਾ ਹਾਫਿਜ਼
2: ਅੱਲਾ ਹਾਫਿਜ਼ ਜੀ
0: ਕਾਲ ਤੇ ਕਾਲ ਚੱਕੀ ਆਓ ਜੀ ਸਲਾਮ ਅਲੈਕੁਮ ਥੈਂਕ ਯੂ ਵੈਰੀ ਮਚ ਆਪਨੇ ਕਾਲ ਕੀ ਵਰਨਾ ਫਰਹਾਨ ਹਮੇ ਬੋਰ ਕਰਨੇ ਵਾਲੇ ਥੇ ਕੌਣ ਬੋਲ ਰਹਾ
6: ਮੈਨੇ ਉਨਸੇ ਬਾਤ ਕਰਨੀ ਥੀ ਆਪ ਫਿਰ ਆ ਗਏ
0: ਹਾਂ ਦੇਖਿਆ ਸਾਬਤ ਹੋ ਗਿਆ ਸਾਬਤ ਹੋ ਗਿਆ ਨਾ
6: ਫਰਹਾਨ ਭਾਈ ਇਹ ਲਗਤਾ ਹੈ ਸ਼ਾਇਦ ਨਾ ਇਹ ਸਟੇਸ਼ਨ ਪੇ ਕਈ ਨੂੰ ਨੇ ਰੂਮ ਲਿਆ ਵੇ ਉਧਰ ਬੈਠ ਜੋ ਤੁਸੀਂ ਆਪਸੇ ਕਿਆ ਹੋਇਆ
2: ਨਹੀਂ ਨਹੀਂ ਅਭੀ ਇਨਕੀ ਰੂਹ ਆਈ ਹੈ ਇਹ ਖੁਦ ਨਹੀਂ ਆਏ ਇਹ ਰੂਹ ਹੈ
6: ਵਾਕਈ
2: ਮੈਂ ਰੂਹਾਨੀ ਤੌਰ ਵੀ ਪ੍ਰੋਗਰਾਮ ਕਰਤੇ ਹਾਂ ਅਗਰ ਇਹ ਹਾਜ਼ਰ ਨਾ ਹੋ ਨਾ ਇਹ ਆਲਮੇ
1: ਕਰ ਲੈਤੇ
2: ਆਲਮੇ ਅਰਵਾ ਮੇ ਬੈਠ ਕੇ ਵੀ ਸ਼ੋਅ ਕਰ ਰਹੇ ਹਾਂ
1: ਅਸੀਂ ਕਰਦੇ ਹੋਣੇ ਆ ਵੈਸੇ ਉੱਤੇ ਹਾਂ
0: ਅਰੇ ਮੈਂ ਰੂਹਾਂ ਦਾ ਵੀ ਇੱਕ ਅਰੇ ਆਲਮੇ ਅਰਵਾ ਮੇ ਆਲਮੇ ਬਾਲਾ ਮੇ ਮੈਂ ਸੋਚ ਰਿਹਾ ਜਦੋਂ ਤੁਸੀਂ ਸਾਰੇ ਉੱਤੇ ਇਕੱਠੇ ਆਓਗੇ ਨਾ ਹੁਣ ਜੇ ਹਮਸਾਏ ਹੋਏ ਉੱਥੋਂ ਵੀ ਬਾਤ ਆ ਜਾਏਗੀ
2: ਅੱਛਾ ਬੈਕਗ੍ਰਾਉਂਡ 뮤직 ਕਿਹੜਾ ਚਲਾਓਗੇ ਉਸ ਟਾਈਮ
0: ਹਾਂ ਉਹ ਉੱਥੇ
1: ਪੂਰਾ ਨੂੰ ਨਾ ਅਲੱਗ ਅਲੱਗ ਘਰ ਬਣਾ ਕੇ ਦੇ ਕੇ ਤੇ ਉਹਨਾਂ ਦੇ ਘਰ ਦੇ ਵਿੱਚ ਨਾ ਲਾਊਡ ਸਪੀਕਰ ਲਵਾ ਦੇਣਾ ਇੱਥੋਂ ਬੋਲਿਆ ਕਰਨਾ ਕਿਆ ਕਰਨਾ ਕਾਲਸ ਵੀ ਕਰਨੀ ਆਪ ਲੋਕ
0: ਉਹਨੇ ਇਹ ਕਹਿਣਾ ਬਈ ਸਾਰੀ 80 ਕਾਲਸ ਕਮ ਅਜ਼ ਕਮ ਔਰ ਇੱਕ ਦਫਾ ਜੋ ਕਾਲ ਕਰ ਲੈ ਦੁਬਾਰਾ
1: ਔਰ ਇੰਟਰਨੈਸ਼ਨਲ ਕੈਸੇ ਹੋਗਾ ਅਲੱਗ ਅਲੱਗ ਜੰਨਤੋਂ ਮੈਂ ਵੀ ਲਗਾ ਹੋਗਾ ਨੈਟਵਰਕ ਤੇ ਨਾ
0: ਨਹੀਂ ਕੋਈ ਆਪਕੀ ਉਰੇ ਹੋਗੀ ਕੋਈ ਨਹੀਂ ਮੁਝੇ ਭਾਈ ਕਹਿ ਰਹੇ
1: ਭਾਈ ਕਹਿ ਰਹੇ ਮੁਝੇ ਫੋਨ ਕਰ ਰਹੇ ਸ਼ੋਅ ਮੇ ਠੀਕ ਹੈ
2: ਸਰ ਇਹ ਬੜਾ ਮਜ਼ੇ ਦਾ ਟਰਾਈ ਕਰੇ
4: ਕਾਲ ਜੋ ਹੈ ਟੋਰ ਚੱਲ ਰਹੀ ਹੈ
2: ਉਨਕੋ ਕਾਲ ਚ ਆਪਸੇ ਬਾਤ ਕਾਲ ਚ ਜੀ ਜੀ ਜੀ ਬਤਾਈਏ ਕੈਸਾ ਰਹਾ ਆਪਕਾ ਅੱਜ ਕਾ ਦਿਨ
1: ਬਾਤ ਕਰ ਰਹੇ ਥੇ
6: ਮੇਰਾ ਦਿਨ ਬਹੁਤ ਅੱਛਾ ਰਹਾ ਸਾਰਾ ਦਿਨ ਆਪ ਲੋਗੋ ਕੇ ਸਾਥ ਹੀ ਗੁਜ਼ਰਾ ਹੈ ਸਾਲ ਤੋਂ ਬੜੀ ਈਦ ਵੀ ਜੋ ਮੈਨੇ ਆਪ ਲੋਗੋ ਕੇ ਸਾਥ ਹੀ ਸਪੈਂਡ ਕੀ ਥੀ ਔਰ ਇਹ ਜਸ਼ਨ ਆਜ਼ਾਦੀ ਵੀ ਔਰ
2: ਨਾਮ ਤੋਂ ਬਤਾਏ ਆਪਣਾ ਸਭ ਤੋਂ ਨਾਮ ਤੋਂ ਬਤਾਏ ਬਾਬਾ ਜੀ ਕੋ ਨਾਮ ਬਤਾਏ ਬਾਬਾ ਜੀ ਬਾਰ-ਬਾਰ ਪੁੱਛ ਰਹੇ ਕੌਣ ਨੇ ਬੱਚੀ ਦਾ ਨਾਂ ਕੀ ਹੈ
6: ਮੇਰਾ ਨਾਮ ਬਿਸਮਾ ਹੈ
2: ਬਿਸਮਾ ਮੇਰਾ ਨਾਮ ਬਿਸਮਾ ਪਤਾ ਚੱਲ ਜਾਏਗਾ ਲਾਹੌਰ ਤੁਹਾਡਾ ਨਾਮ ਬਿਸਮਾ
4: ਨਹੀਂ ਉਹਨਾਂ ਦਾ ਨਾਮ ਬਿਸਮਾ ਅੱਛਾ ਮੈਂ ਸਮਝਿਆ ਵੀ ਤੁਹਾਡਾ ਨਾਮ ਬਿਸਮਾ
2: ਬਾਬਾ ਜੀ ਪੀਜ਼ਾ ਮਿਲ ਜਾਏਗਾ ਟੈਨਸ਼ਨ ਨਾ ਲਵੋ
4: ਇਹ ਨਹੀਂ ਮਿਲਦਾ 12 ਵਜੇ ਇਹ ਨਹੀਂ ਮਿਲਦਾ ਬਿਸਮਾ ਬਹੁਤ ਜਿਹੜੀ ਦੁਕਾਨਾਂ ਹੀ ਬੰਦ ਹੋ ਗਈ ਆਪਣੀਆਂ
6: ਬਿਸਮਾ ਤਾਂ ਬਾਤ ਕਰ ਲਈ ਲਾਹੌਰ ਤੇ ਆਪ ਜੋ ਹੈ ਸ਼ਹਿਰ ਦਾ ਸੂਰਜ ਜੋ ਹੈ ਰਾਤ ਕੋ ਚਾਂਦ ਕੀ ਸੂਰਤ ਮੇ ਕੈਸੇ ਚਮਕ ਰਹਾ ਹੈ ਅੱਜ ਖੈਰ ਹੈ
2: ਨਹੀਂ ਨਹੀਂ ਖੈਰ ਨਹੀਂ ਹੈ
4: ਇੱਕ ਵਾਰੀ ਫੇਰ ਦੱਸਿਆ ਕਿ ਉਹਦੀ ਗੱਲ ਕੀਤੀ ਨੇ
2: ਉਹ ਕਹਿ ਰਹੇ ਨੇ ਕਿ ਚੰਨ ਕਿੱਥੋਂ ਚੜਿਆ
4: ਇਹ ਤਾਂ ਮੈਂ ਪੁੱਛਣ ਡਿਆ ਗੱਲ ਕਿਹਦੀ ਹੋ ਰਹੀ
0: ਚੰਨ ਚੜਿਆ ਨਹੀਂ ਉਹ ਕਹਿੰਦੇ ਚੰਨ ਚੜਾਇਆ ਜਾਂਦਾ
2: ਉਹ ਕਹਿੰਦੇ ਨੇ ਪੁੱਤਰ ਨੂੰ ਚੰਨ ਚੜਾਏਗਾ ਬਿਸਮਾ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਸਲਾਮਤ ਰਹੇ ਅੱਛਾ ਜਨਾਬ ਵਕਤ ਵਕਤ ਕਹਿ ਰਹੇ ਜੀ ਕਿ ਹੈਲੋ ਅਸਲਾਮ ਅਲੈਕੁਮ
0: ਜ਼ਬ ਤੱਕ ਨਹੀਂ ਆਏਗਾ
1: ये वक्त यहाँ ही थमा रहेगा, ये प्रोग्राम ऐसे ही चलता
2: है, ये वक्त कहीं नहीं जाएगा। बिल्कुल ठीक ठाक जी, कौन साहब नाते दासी
7: मैं फराज बोल रहा हूँ।
2: जी जी जी फराज साहब कैसे हैं आप? ठीक हैं,
7: जबरदस्त फिट फाड़ा, आप बताएं।
2: अल्लाह का शुक्र, बिल्कुल। फराज साहब किड्डा बड़ा वाजा आज बजाया तुसी?
7: भाई यार मैं सीटी भी नहीं बजाई।
2: तो सीटी भी नहीं बजाई, तो तुम्हारी अपनी सीटियां निकल गई ने आज?
7: नहीं, शौक नहीं है।
2: शौक नहीं है, चलो जिंदाबाद फराज भाई। और की कहना चाहोगे?
7: रहमान भाई बड़ी देर ना लाए ने, आज डॉग्स बड़ी लेट आए ने। आजादी का मतलब ये थोड़ी है लंसर निकाल के बाइक चलाए बाजे बजाए, जिवें आरजे डॉग साहब ने नाल रखा थोड़ी देर बाद कने दे पा।
0: यकीन करें भाई मेरे पास नहीं है।
2: मुंडा जो बोलता उदो वाजा वजदा।
7: रहमान भी कैसे हो आप?
1: जी मैं बिल्कुल ठीक हूँ, आप कैसे हैं? ठीक है फराज,
7: अल्हम्दुलिल्लाह अल्लाह का शुक्र है। बड़ी लेट आए यार, आपसे मुलाकात नहीं हो सकी मेरी।
1: अरे इंतहाई माजरत, कोई मसला नहीं है, फिर मुलाकात होगी इंशाल्लाह।
2: इनको भेज देते हैं
7: इंशाल्लाह इंशाल्लाह
1: इंशाल्लाह इनसे मिलने के लिए। कहां है आप? वहां पे आके मिल लेता हूं।
7: मैं कह रहा भाई
2: किधर?
7: अपने अपने।
2: चलो सर बड़ी मेहरबानी, जिंदे रहो, बहुत शुक्रिया,
4: बहुत शुक्रिया कॉल करने के लिए।
2: अच्छा जी, इस वक्त हमारे साथ सदाकत साहब हैं, और सदाकत साहब के साथ इस वक्त जोहेब अली साहब हैं। जोहेब अली साहब बहुत शुक्रिया आपका, आप भी हमें सुन रहे हैं इस वक्त। और जोहेब पापा की बात माना करो यार। अस्सलाम वालेकुम। सदाकत ने क्या मेरे मुंडे नु कहना मेरी गल मनिया कर। अस्सलाम वालेकुम भाई।
8: वालेकुम अस्सलाम।
2: कौन?
8: जी मैं नासरा बोल रही हूँ औरंगी टाउन से।
2: जी नासरा
8: जी, आज तो वैसे तो चार चांद लगते हैं, आज तो कितने सारे चांद लगे
2: हैं। ओ, क्या बात है, क्या कितने चांद है वैसे, गिन के बताएं बाबा जी को निकाल के।
8: ऐसे तो आरजे टॉक्स का मैं सुनती हूँ शो।
2: अच्छा
4: ओके।
8: जी, और आपकी टाइमिंग तो उतना मुझे सही से पता नहीं है, असल में ये अभी मैं एक महीने से सुनना मैंने शुरू किया है।
2: अच्छा, कराची में क्या हालात है बताएं? अच्छा अच्छा,
8: हालात क्या होने, बस वही हालात है जो चल रहे
2: थे। नहीं नहीं, जश्न आजादी के हवाले से कैसे आप लोगों ने सेलिब्रेट किया? जश्न आजादी के बताएं जी, कैसे लोगों ने सेलिब्रेशन किया?
8: हाँ, जश्न आजादी का अगर पूछेंगे तो वो तो बहुत अच्छा माशाल्लाह, बहुत रौनक लगी हुई थी।
2: अच्छा
8: जी,
2: जबरदस्त, यानी एंजॉय किया आपने खूब।
8: जी जी बिल्कुल,
2: चलें बहुत शुक्रिया।
8: पाकिस्तान है तो सेलिब्रेट तो कर।
2: बिल्कुल ठीक, बिल्कुल ठीक, थैंक यू वेरी मच, बहुत शुक्रिया। अच्छा जी, 04221000101 पे आपकी कॉल है, मैं चाहूँगा ज़्यादा से ज़्यादा हम कॉलर करें। नहीं बाबा जी, अच्छा बाबा जी की करते पे हो, की करते पे हो? अस्सलामुअलैकुम। अस्सलामुअलैकुम, हेलो, एक ही थी।
1: दरअसल बाज़ूकात ऐसा होता है कि आवाज़ सुनने का किसी का दिल चाह रहा होता है कि फरहान जो है ना, अगर मैं बोलूंगी नहीं ना तो
0: फरहान हमें थोड़ा सा गुनगुना के आज सुना।
2: एक कॉलर लेते हैं फिर उसके बाद। अस्सलाम वालेकुम।
9: वालेकुम अस्सलाम, बड़ा चट आ गया जे पाजी, की हाल जे?
0: ए फरहान दा शो जे वसीम साहब नहीं?
9: अपना
10: मैं तेरे इन्ने टोटे करांगा जिन्ने तेरे सिर ते वाल ने अगों कहंदा कि जी मैं कंजा हुंदा ते फेर
9: नहीं नहीं बोलना ते सही बोलो मेरे
2: बोलो
9: हाँ जी
0: ये वसीम साहब बोल सकते हैं
9: जुर्म बहुत गिनने सुनो फिर जुर्म बहुत गिनने कट सिर्फ 6 फुट दा
2: कट
9: और अपनु कोई तेरा सिर समान न लावे मैं टूटे करदा करदा तेरे सिर तिकर पहुंचा स्वाद से आवे और नूरी अरे भी बेला यो
0: क्या बात
2: क्या बात है जी जिंदाबाद जी बहुत अच्छे जी सर बड़ी मेहरबानी
9: खुशिया का दिन ए माशाल्लाह जी इन मनाया जिस तरह ईद मनाई दी है जी दूसरी शादी की गल हो रही थी ना मैं क्या ही तो बुढ़ी है मैं करना यारो मैं करके पछताया
2: अपनी
0: नोयत
2: क्या बात है जी इसमें कोई
10: बहुत बहुत कमाल करते हैं
2: रहमान को सुनना है कि कॉलर को
10: सुनना कॉलर को पहले कॉलर को पहले
0: उनकी जो डायलॉग डिलीवरी है ना मैं अक्सर सुनता बड़ा मजा आता है
10: हाँ नहीं वो बहुत अच्छा
0: और मेरा ख्याल है पूरी इंडस्ट्री में वसीम साहब जैसा ये शो कोई नहीं करता
10: नहीं कर सकता
0: और कोई कर भी नहीं सकता
10: नहीं नहीं वो नहीं कर सकता
0: वो बहुत का बहुत कमाल
2: जी वालेकुम सलाम
11: मैं मोइस बात कर रहा हूँ लाहौर से
2: जी मोइस कैसे हैं आप
11: मैं ठीक आप सुनाएं
2: कैसा रहा आज का दिन
11: अच्छा गुजरा
2: अच्छा क्या किया
11: बाहर घूमे फिरे बस
2: अच्छा बड़ा सोच के बताया यार इतना सीरियस क्यों हूँ मोइस क्या हो खैरियत सही तरह से एंजॉय नहीं किया आज जश्न आजादी को
11: यस सर आपको भी जश्न आजादी मुबारक हो
2: आपको भी बहुत बहुत मुबारक हो लेकिन इतना सीरियस क्यों थक गया ना यार इतनी मोटर बाइक चला ओए हो बंदा थक गया लग रहा बाजे दादा बजा लियो नहीं नहीं वैसे ही वो सलेंसर उतारा हुआ था बाइक का
11: नहीं सलेंसर भी नहीं फाड़ा
2: अच्छा फिर क्या किया ऐसा जिसमें थक गया आप इतना
11: थोड़ी सी बाइक चलाई बस और फिर घर आ गए
2: कितना मासूम बच्चा है ना थोड़ी सी बाइक चलाई और घर आ गए
0: यार कुछ गा के सुनाओ 14 अगस्त है आज पाकिस्तान का दिन है तो कुछ गुनगुना के सुनाएंगे हमें कोशिश तो करो यार
2: मिली नगमा आता आपको
11: सुने थे अब भूल गए हैं
2: अच्छा भूल गए
11: चल पहली बार मिली है ना
2: चले जबरदस्त मोइस जीते रहे सलामत रहे थैंक यू सो मच
0: खामोश पिन ड्रॉप साइलेंस करो अस्सलाम वालेकुम ऑर्डर प्लीज
2: वन लार्ज पिज्जा
12: उन्हें
2: समझ ही नहीं आई उन्हें समझ ही नहीं आई उन्हें भी अस्सलाम वालेकुम बाबा ही तुसी बोलो बाबा ही तुसी बोलो जी
12: आप खैरियत से
2: जी जी मैं खैरियत से हूँ
12: आपको सब सुनने वालों को जश्न मुबारक हो
2: आपको भी मुबारक हो बहुत शुक्रिया
12: मैं 10 बजे से कॉल मिला रहा हूँ अभी लगी है कॉल
2: जी जी कौन बोल रहे हैं
12: मैं वाजिद बात कर रहा हूँ रिंकी टाउन कराची से
2: आज का दिन कैसा रहा आपने क्या किया
12: दिन अल्हम्दुलिल्लाह अच्छा गुजरा
2: क्या कहना चाहेंगे आज के दिन के हवाले से
12: आज के दिन यही कहना चाहूंगा कि जितने भी आपके आज हैं सबको आजाद जश्न आजादी मुबारक हो
2: बहुत शुक्रिया बहुत शुक्रिया
0: बहुत शुक्रिया जी बड़ी मेहरबानी थैंक यू कौन थे कॉलर कौन थे क्या नाम बताया
2: वाजिद कराची से वाजिद कराची से 042111001 पे आप लोगों की कॉल्स है जश्न आजादी अच्छा
11: सलाम अलैकुम
4: وعلیکم السلام
13: جی. شبیر حسین عرض کر رہا ہوں لاہور، یہ چنڈیاں لاہور کینٹ سے میری طرف سے مبارک ہو.
4: کیسا رہا آج کا دن؟
13: بہت اچھا رہا، بہت پیارا لگا. اللہ تعالیٰ پاکستان کو اسی طرح قائم و دائم رکھے. تو میں آپ کو ترانہ تھوڑا سنانا چاہتا ہوں پاکستان کے لیے.
4: جی سنائے. پورے
13: پاکستان کے لیے
4: سنائے. سنائے.
13: تیرا پاکستان ہے یہ میرا پاکستان ہے، تیرا پاکستان ہے یہ میرا پاکستان ہے، اس پہ قربان اس پہ آن بھی قربان ہے، اس پہ دل قربان اس پہ جان بھی قربان ہے. تیرا پاکستان ہے یہ میرا پاکستان ہے، اس پہ دل قربان اس پہ جان بھی قربان ہے. اس کی بنیادوں میں ہے تیرا لہو میرا لہو، اس کی بنیادوں میں ہے تیرا لہو میرا لہو، اس سے تیری آبرو ہے اس سے میری آبرو، اس سے تیرا نام ہے اس سے میری پہچان ہے، اس پہ دل قربان اس پہ جان بھی قربان ہے، ہو اس پہ دل قربان اس پہ جان بھی قربان ہے.
4: یہ میرے پاس کی
13: جاگتی تصویر ہے، یہ میرے قائد کی جیتی جاگتی تصویر ہے، حضرت اقبال کے خوابوں کی یہ تعبیر ہے، یہ وطن پیارا وطن سرمایہ ایمان ہے، اس پہ دل قربان اس پہ جان بھی قربان ہے، او اس پہ دل قربان اس پہ جان بھی قربان ہے. تیرا پاکستان ہے یہ میرا پاکستان ہے، او اس پہ دل قربان اس پہ جان بھی قربان ہے. جی جی شبیر حسین
4: بہت شکریہ جی. بہت شکریہ. زبردست جی. چھا گئے کیا بات ہے، کیا بات ہے جی. بالکل زبردست. ابھی جو کالر آئیں گے نا آپ نے ملی نغمے سے شروع کرنا ہے.
14: ہلو ہلو
4: السلام علیکم.
1: السلام علیکم جی، کیا حال ہے آپ کی؟ خیریت سے آپ ٹھیک ٹھاک ہیں؟ کیا سب ٹھیک چل رہا ہے
4: جی؟ کیا بولا آپ
1: نے؟ کیا ہوا
4: بہت بڑا فین ہے. او مائی گاڈ فین آف ہم بھی بہت بڑے فین ہیں. پیڈیسٹر نہیں سیلنگ سر دیکھیے
1: کتنا غصہ آیا نا.
15: تجھے بولنا.
0: السلام علیکم. آرڈر پلیز.
16: وعلیکم السلام.
0: آرڈر کیجیے گا سر.
16: کیا چیز کا آرڈر کریں؟ آپ کا پروگرام سو آرڈر کس چیز کا کریں ہم؟
0: آپ نے کہاں پہ فون کیا؟
16: میں نے تو آپ کو فون کیا ہے 101 لاہور پہ. اور کس کو فون کیا ہے؟
0: آپ نے غلط نمبر ملا دیا یار. یہ آرڈر نمبر یہ ڈسپیچ کرو رائڈر سے کو.
1: ایکسل ایکسل
2: چلا گیا. چلا
0: یہ والا 471 جو ہے یہ اسے رائڈر کو پکڑا.
2: جی اوکے سر. اوکے سر
0: جی. سر آرڈر پلیز. ہیلو
16: جی جی
0: سر آرڈر بتائیے گا.
16: آرڈر میرا آپ کا کریں گے
0: جی. ہیلو
16: آرڈر یہ کہ سب جو سارے ساتھی بیٹھے ہوئے ہیں اسٹوڈیو میں
0: جی. ہیلو ہیلو آپ کی آواز نہیں آ رہی سر.
16: سارے ایک ہی آواز میں ملی نغمہ پیش کرے تو ہم سارے کو مہربان.
4: واہ واہ واہ واہ بہت اچھا جی بہت اچھا. آپ شروع کریں نا ہم آپ کا ساتھ دیتے ہیں.
16: حافظ محمد خاص کے لیے
0: آپ شروع کریں.
16: ملی نغمہ آتے ہیں میں سنتا ہوں.
0: ہم بھی آپ کے ساتھ ہی ہیں نا جی. چلے ہم سنا دیتے ہیں آپ کو دو لائنیں. آپ یہ ریڈیو سے سنیں گے پلیز. چلو جی 1 2 3 دل دل